ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ

ਰਾਤ ਖਸਮ ਬਸਾਰਹਿ ਤੇ ਕਮ ਜਾਤ ਨਾਨਕ ਨਾ ਵੈ ਵਾਸਨਾਤ ਰਾ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖਾ

ਕਰਨ ਹਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਤੁਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿਨ ਕੇ ਤੁਮ ਸੰਗਤ ਸਭ ਠਾਰੇ ਜੋ ਗਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੈ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਰਹਿੰਦ ਤਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵੈ

ਦਿਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਿ ਬਾਰਾ ਤੀਰ ਸਤਦੁਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਪੂਪ ਸੰਵਾਦੇ 405 ਚਰਿਤ੍ਰ ਸਮਾਪਤ।

ਫਲ ਹੋਈ। ਆਦਿ ਵਿਆਦਿ ਸਵੈ ਸਕੈ ਨ ਕੋਈ, ਸੰਭਤ ਸਤਰੈ ਸਹਿਸ ਪਚਾਵਨ, ਹਾੜਬਦੀ ਪ੍ਰਥਮ ਸੁਖ ਦਾਵਨ, ਤੁਹ ਪ੍ਰਸਾਦ ਕਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਤਨੀ ਸੇਵਾ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਤਿਕਾਰ ਜੋ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੇ ਰਸਨਾਂ ਦੁਆਰਾ ਗੁਰੂ ਕਾ ਇਤਿਹਾਸ ਸਰਨ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਮਹਾਂਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਦਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਕਰਤਾਰ ਏਕੰਕਾਰ ਸਤਿਗੁਰੂ ਤਿਸ ਪ੍ਰਸਾਦ ਸਚ ਹੋਏ

0: ਵਿਘਨ ਵਿਨਾਸ਼ਨ ਸੋਏ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਦਰ ਸਤਿਗੁਰ ਬੋਲ ਬਿਠਾਏ, ਪ੍ਰਭ ਦਿਸ ਕੇ ਸੋ ਪ੍ਰਸੰਗ ਚਲਾਏ। ਸਾਦਰ ਸਤਿਗੁਰ ਬੋਲ ਬਿਠਾਏ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਆਪਣੇ ਜੀਵਨ ਨੂੰ ਸੁਹੇਲਾ ਬਣਾਉਂਦਿਆਂ ਹੋਇਆਂ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਪਾਸੋਂ ਬੜੀ ਪਿਆਰ ਸਹਿਤ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਨਾਮ ਦੀ ਮਹਿਮਾ ਕਰਦਿਆਂ ਗੁਰੂ ਮਹਾਰਾਜ ਜੀ ਨੇ ਨਾਲ ਨਾਲ ਉਹਨਾਂ ਗੁਰਮੁਖਾਂ ਦੀ ਵੀ ਵਡਿਆਈ ਕੀਤੀ ਹੈ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਸਮਰਪਿਤ ਹੋ ਜਾਂਦਾ, ਜਿਹੜੇ ਅੰਦਰੋਂ ਨਾਮ ਨਾਲ ਜੁੜ ਜਾਂਦੇ ਹੈ। ਬੜੇ ਪਿਆਰ ਨਾਲ ਇਸ ਟੀਕ ਨੂੰ ਲੈ ਕੇ ਕੀਰਤਨ ਕਰ ਰਹੇ ਸਨ ਭਾਈ ਸਾਹਿਬ ਜੀ ਕਿ ਨਾਮ ਬਿਨਾ ਨਹੀਂ ਜੀਵਿਆ ਜਾਏ। ਜਿਹੜੇ ਗੁਰੂ ਕੇ ਪਿਆਰੇ ਨਾਮ ਨੂੰ ਆਪਣਾ ਆਹਾਰ ਬਣਾ ਲੈਂਦੇ ਹੈ ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਚਨ ਨੇ, ਆਖਾਂ ਜੀਵਾਂ ਵਿਸਰੈ ਮਰ ਜਾਂ, ਕਿ ਅਸੀਂ ਪਰਮਾਤਮਾ ਦਾ ਨਾਮ ਆਪਣੀ ਰਸਨਾ ਦੁਆਰਾ ਆਖਦੇ ਹਾਂ, ਉਚਾਰਨ ਕਰਦੇ ਹਾਂ, ਜਪਦੇ ਹਾਂ ਤਾਂ ਅਸੀਂ ਜਿਉਂਦੇ ਹਾਂ। ਅਤੇ ਜਦੋਂ ਪਰਮਾਤਮਾ ਦਾ ਨਾਮ ਕਿਸੇ ਕਾਰਨ ਵਿਸਰ ਜਾਂਦਾ ਹੈ, ਇਵੇਂ ਮਹਿਸੂਸ ਹੁੰਦਾ ਜਿਵੇਂ ਸਾਡੀ ਮੌਤ ਹੋ ਚੱਲੀ, ਅਸੀਂ ਮਰ ਗਏ ਹਾਂ। ਇਹ ਨਾਮ ਦੇ ਨਾਲ ਰਤੇ ਹੋਏ ਜਿਹੜੇ ਗੁਰੂ ਕੇ ਪਿਆਰੇ ਨੇ ਉਹਨਾਂ ਦੀ ਅਵਸਥਾ ਹੈ। ਗੁਰੂ ਕਿਰਪਾ ਕਰੀ ਸਾਡੇ ਅੰਦਰ ਵੀ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਿਣ ਨਾ ਆਵੈ, ਗੁਰੂ ਦੀ ਰਹਿਮਤ ਵਰਤ ਜਾਵੇ, ਕਿਨਕਾਈ ਨਾਮ ਦਾ ਵਸ ਜਾਵੇ, ਜਿਹਦੇ ਨਾਲ ਸਾਡਾ ਵੀ ਆਇਆ ਸਫਲਾ ਹੋ ਜਾਵੇ। ਸਵਾਹ ਬੜੇ ਪਿਆਰ ਨਾਲ ਗੁਰੂ ਕੇ ਇਤਿਹਾਸ ਦੀ ਜੋ ਲੜੀਵਾਰ ਕਥਾ ਵਿਚਾਰ ਹੈ ਉਸਨੂੰ ਸਰਵਣ ਕਰੀਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਚੱਲ ਰਹੀ ਲੜੀਵਾਰ ਇਤਿਹਾਸ ਵਿੱਚ ਇਹ ਕਥਾ ਸਰਵਣ ਕੀਤੀ ਸੀ। ਚੰਦੂ ਦੀ ਮੌਤ ਤੋਂ ਬਾਅਦ ਬਾਬਾ ਪ੍ਰਿਥੀਆ ਜੀ ਦੇ ਸਪੁੱਤਰ ਮਿਹਰਵਾਨ ਨੇ ਇਹ ਵਿਚਾਰਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਜਿੰਨੇ ਵੀ ਉਹਨਾਂ ਦੇ ਸੰਗੀ ਸਾਥੀ ਸਨ ਉਹ ਸੰਸਾਰ ਦੇ ਵਿੱਚੋਂ ਚਲੇ ਗਏ ਨੇ। ਹੁਣ ਸਾਡੀ ਗੱਲ ਕਰਨ ਵਾਲਾ ਬਾਦਸ਼ਾਹ ਦੇ ਕੋਲ ਕੋਈ ਨਹੀਂ, ਇਸ ਵਾਸਤੇ ਕੋਈ ਅਜਿਹਾ ਮਨੁੱਖ ਮੈਨੂੰ ਲੱਭਣਾ ਚਾਹੀਦਾ ਹੈ ਜਿਹਦਾ ਵੈਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ, ਜੋ ਸਾਡੇ ਪੱਖ ਦੀ ਗੱਲ ਬਾਦਸ਼ਾਹ ਦੇ ਕੋਲ ਕਰੇ ਅਤੇ ਸਾਡੀ ਉੱਥੇ ਵਡਿਆਈ ਹੋਵੇ। ਇਸ ਤਰ੍ਹਾਂ ਵਿਚਾਰ ਕਰਕੇ ਸਾਧ ਸੰਗਤ ਜੀ ਚੰਦੂ ਦੇ ਪੁੱਤਰ ਦੇ ਨਾਲ ਮਿਹਰਵਾਨ ਨੇ ਮੁਲਾਕਾਤ ਕੀਤੀ ਹੈ। ਉਹਨੂੰ ਜਦੋਂ ਮਿਲਿਆ ਬੜਾ ਕੀਮਤੀ ਦੁਸ਼ਾਲਾ, ਕੁਝ ਤਨ ਵਸਤਰ ਆਦਿ ਕੁਛ ਨੂੰ ਭੇਟਾ ਕੀਤੇ ਹੈ। ਦੋਵੇਂ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿੰਦਿਆ ਕਰਨ ਲੱਗੇ ਹੈ। ਇਹਨਾਂ ਨੇ ਕਾਫੀ ਸਮਾਂ ਆਪਸ ਵਿੱਚ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਨੇ। ਮਿਹਰਬਾਨ ਨੇ ਕਿਹਾ ਕਿ ਬਾਦਸ਼ਾਹ ਦੇ ਕੋਲ ਸਾਡੀ ਕੋਈ ਗੱਲ ਕਰਨ ਵਾਲਾ ਨਹੀਂ, ਇਸ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ। ਸਮਾਂ ਪਾ ਕੇ ਬਾਦਸ਼ਾਹ ਦੇ ਕੋਲ ਸਾਡੇ ਬਾਰੇ ਜ਼ਰੂਰ ਜ਼ਿਕਰ ਕਰਨਾ ਹੈ ਅਤੇ ਸਾਡਾ ਜਿਹੜਾ ਅਧਿਕਾਰ ਹੈ, ਹੱਕ ਹੈ, ਉਹ ਸਾਨੂੰ ਤੁਸੀਂ ਬਾਦਸ਼ਾਹ ਦੇ ਕੋਲੋਂ ਲੈ ਕੇ ਦੇਣਾ ਹੈ। ਇਹਦੀ ਗੱਲ ਸੁਣ ਕੇ ਸ਼ਾਹਜਹਾਨ ਕਹਿਣ ਲੱਗਾ ਕਿ ਠੀਕ ਹੈ, ਮੈਂ ਜ਼ਰੂਰ ਆ ਪਿਤਾ ਜੀ ਦੇ ਕੋਲ, ਜਦੋਂ ਸਮਾਂ ਬਣਿਆ ਤੁਹਾਡੀ ਗੱਲ ਕਰਾਂਗਾ। ਇਸ ਤਰ੍ਹਾਂ ਸ਼ਾਹਜਹਾਨ ਨੂੰ ਮਿਲ ਕੇ ਸਾਧ ਸੰਗਤ ਜੀ ਇਹ ਆਪਣੇ ਡੇਰੇ ਦੇ ਵਿੱਚ ਆਏ ਨੇ। ਇੱਧਰ ਬਾਦਸ਼ਾਹ ਜਹਾਂਗੀਰ ਬਸੰਤ ਰੁੱਤ ਆਈ ਹੈ, ਥੋੜ੍ਹੀ ਗਰਮੀ ਦਾ ਮੌਸਮ ਆਇਆ ਹੈ, ਹਰ ਪਾਸੇ ਕੀੜਾ ਹੈ, ਬਾਗਾਂ ਦੇ ਵਿੱਚ ਫੁੱਲ ਖਿੜੇ ਨੇ, ਬੜੀ ਸੋਹਣੀ ਬਹਾਰ ਹੈ। ਪਰ ਜਿਵੇਂ ਵੱਡੇ ਲੋਕ ਇਸ ਰੁੱਤ ਦੇ ਵਿੱਚ ਕਸ਼ਮੀਰ ਆਦਿਕ ਦੇ ਵਿੱਚ ਜਾ ਕੇ ਉੱਥੇ ਆਪਣਾ ਜੀਵਨ ਬਤੀਤ ਕਰਦੇ ਹੈ, ਇਸੇ ਤਰ੍ਹਾਂ ਬਾਦਸ਼ਾਹ ਨੇ ਵੀ ਕਸ਼ਮੀਰ ਜਾਣ ਦੀ ਵਿਚਾਰ ਬਣਾਈ ਹੈ। ਆਪਣੇ ਪੁੱਤਰ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਆਇਆ ਹੈ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਇੱਥੇ ਤੱਕ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇਹ ਕਥਾ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜਿਵੇਂ ਹੁਣ ਪ੍ਰਸੰਗ ਆਰੰਭ ਹੋ ਰਹੇ ਨੇ, ਆਓ ਬੜੀ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ ਕਰੀਏ ਜੀ।
1: ਸਾਦਰ ਸਤਿਗੁਰੂ ਬੋਲ ਬਿਠਾਏ।
0: ਜਿਸ ਵੇਲੇ ਬਾਦਸ਼ਾਹ ਜਹਾਂਗੀਰ ਆਪਣੇ ਪੁੱਤਰ ਸ਼ਾਹਜਹਾਨ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਅਤੇ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਜੀ ਨੇ ਇਸ ਨੂੰ ਆਪਣੇ ਪਾਸ ਬਿਠਾਇਆ ਹੈ।
1: ਪ੍ਰਭ ਦਿਸ ਕੀ ਸੋ ਪ੍ਰਸੰਗ ਚਲਾਈ।
0: ਸਤਿਗੁਰੂ ਜੀ ਦੇ ਕੋਲ ਬੈਠ ਕੇ ਪਰਮੇਸ਼ਰ ਦੀ ਕਰਦੀਆਂ ਜਿਹੜੀਆਂ ਗੱਲਾਂ ਨੇ ਉਹ ਬਾਦਸ਼ਾਹ

0: ਮੇਰੇ ਤੇ ਕਿਰਪਾ ਕੀਤੀ ਹੈ।
1: ਮਮ ਪਾਛੇ ਇਮਹੀ ਹਿਤ ਕਰਿਹੋ,
0: ਮੇਰੇ ਕਸ਼ਮੀਰ ਜਾਣ ਤੇ ਮੇਰੇ ਪਿੱਛੋਂ ਵੀ ਆਪ ਜੀ ਨੇ ਬਸ ਇਸੇ ਤਰ੍ਹਾਂ ਹੀ ਮੇਰੇ ਤੇ ਕਿਰਪਾ ਕਰਨੀ ਹੈ।
1: ਰਾਹੋ ਜਹਾਂ ਸੇਵਾ ਤੁਮ ਠਾਨੈ,
0: ਤੇ ਹੁਣ ਸ਼ਾਹ ਜਹਾਂ ਸੇਵਾ ਤੁਮ ਠਾਨੈ, ਤੇ ਹੁਣ ਜੋ ਬਾਦਸ਼ਾਹ ਕਹਿਣ ਲੱਗਾ ਕਿ ਮਹਾਰਾਜ ਮੇਰੀ ਤੋਂ ਬਾਅਦ ਮੇਰਾ ਜਿਹੜਾ ਪੁੱਤਰ ਹੈ ਨਾ ਸ਼ਾਹ ਜਹਾਨ, ਉਹ ਤੁਹਾਡੀ ਸੇਵਾ ਦੇ ਵਿੱਚ ਰਹੇਗਾ, ਸੇਵਾ ਕਰੇਗਾ।
1: ਰਹੇ ਇਹਾਂ ਸਭ ਵਿਦ ਕੋ ਜਾਣੈ,
0: ਇੱਥੇ ਰਹਿ ਕੇ ਹਰ ਪ੍ਰਕਾਰ ਜਿਸ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇਗੀ, ਜਿਸ ਵੀ ਸੇਵਾ ਦੀ ਲੋੜ ਹੋਵੇਗੀ, ਉਹ ਸਾਰੀ ਖਬਰ ਸਾਰੀ ਹੀ ਲਵੇਗਾ।
1: ਮੂੰਹ ਪਰ ਕਿਰਪਾ ਕਰਤ ਜਿਸ ਰੀਤ,
0: ਤੇ ਜਿਵੇਂ ਆਪ ਜੀ ਮੇਰੇ ਤੇ ਕਿਰਪਾ ਕਰਦੇ ਰਹੇ ਹੋ,
1: ਇਸ ਪਰ ਵੀ ਤੁਮ ਠਾਨੋ ਨੀਤ,
0: ਮਹਾਰਾਜ ਇਸ ਮੇਰੇ ਪੁੱਤਰ ਤੇ ਵੀ ਤੁਸੀਂ ਇਸੇ ਤਰ੍ਹਾਂ ਹੀ ਹਮੇਸ਼ਾ ਕਿਰਪਾ ਕਰਨੀ ਹੈ।
1: ਸ਼੍ਰੀ ਹਰਗੋਬਿੰਦ ਬਾਖ ਬਖਾਨਾ,
0: ਬਾਦਸ਼ਾਹ ਦੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤਾ ਹੈ।
1: ਸ਼੍ਰੀ ਗੁਰ ਘਰ ਹੈ ਮੁਕਰ ਸਮਾਨਾ,
0: ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਗੁਰੂ ਨਾਨਕ ਦਾ ਘਰ ਹੈ ਨਾ ਇਹ

0: ਜਿਮ ਤੁਮ ਹਮ ਸੋ ਰਹਿ ਹਮ ਤੁਮ ਸੋ।
1: ਸਤਿਗੁਰੂ ਜੀ ਕਹਿੰਦੇ ਜਿਵੇਂ ਤੂੰ ਸਾਡੇ ਨਾਲ ਰਿਹਾ ਹੈ ਉਸੇ ਤਰ੍ਹਾਂ ਅਸੀਂ ਤੇਰੇ ਨਾਲ ਮਿਲ ਕੇ ਰਹੇ। ਜੇ ਤੂੰ ਮਿਲਾਪ ਰੱਖਿਆ ਸਾਡੇ ਨਾਲ, ਪਿਆਰ ਸਾਡਾ ਸਤਿਕਾਰ ਕੀਤਾ ਹੈ, ਇਸੇ ਤਰ੍ਹਾਂ ਅਸੀਂ ਵੀ ਤੇਰੇ ਨਾਲ ਮਿਲ ਕੇ ਰਹੇ ਹਾਂ, ਤੇਰੇ ਨਾਲ ਪਿਆਰ ਕਰਦੇ ਰਹੇ ਹਾਂ, ਤੇਰਾ ਸਤਿਕਾਰ ਕਰਦੇ ਰਹੇ ਹਾਂ।
0: ਤੁਮ ਹਮ ਰਹਿ ਜਿਮ ਇਹ ਰਹਿ ਹਮ ਸੋ,
1: ਤਿਮ ਹਮ ਰਹਿ ਜਿਮ ਇਹ ਰਹਿ ਹਮ ਸੋ। ਜਿਵੇਂ ਇਹ ਸਾਡੇ ਨਾਲ ਰਹੇਗਾ ਨਾ, ਸਤਿਗੁਰੂ ਜੀ ਨੇ ਕੋਈ ਇੱਥੇ ਸਾਧ ਸੰਗਤ ਜੀ, ਜਿਵੇਂ ਬੰਦਾ ਦੋਗਲੀ ਜੀ ਗੱਲ ਕਰਦਾ ਹੈ ਨਾ ਕਈ ਵਾਰੀ, ਵੀ ਠੀਕ ਹੈ ਜੀ ਠੀਕ ਹੈ ਕੋਈ ਨਹੀਂ, ਜਿੱਦਾਂ ਤੁਸੀਂ ਕਹਿੰਦੇ ਆਪਾਂ ਉੱਦਾਂ ਹੀ ਕਰ ਲਾਂਗੇ। ਕੋਈ ਇਹੋ ਜਿਹਾ ਵਲ ਛਾਲ ਵਾਲਾ ਕਿਤੇ ਵਚਨ ਨਹੀਂ ਕੀਤਾ ਮਹਾਰਾਜ ਜੀ ਨੂੰ। ਮਹਾਰਾਜ ਕਹਿੰਦੇ ਜਿਵੇਂ ਤੂੰ ਸਾਡੇ ਨਾਲ ਅਜਿਹਾ ਹੈ ਅਸੀਂ ਉਸੇ ਤੇਰੇ ਨਾਲ ਉਸੇ ਤਰ੍ਹਾਂ ਹੀ ਤੇਰੇ ਨਾਲ ਵਰਤਦੇ ਰਹੇ। ਜੇ ਜਿਵੇਂ ਤੂੰ ਵਰਤਿਆ ਉਸੇ ਤਰ੍ਹਾਂ ਅਸੀਂ ਵੀ ਤੇਰੇ ਨਾਲ ਵਰਤਿਆ, ਕਿਉਂਕਿ ਗੁਰੂ ਘਰ ਦਾ ਇਹ ਸਿਧਾਂਤ ਹੈ ਜਿਹਾ ਦੇਖਾ ਤਿਹਾ ਵੇਖ। ਵੀ ਜਿਸ ਤਰ੍ਹਾਂ ਦਾ ਕੋਈ ਵੇਖਦਾ ਉਸ ਤਰ੍ਹਾਂ ਦਾ ਫਿਰ ਅੱਗਿਓਂ ਉਸਨੂੰ ਦੇਖਣਾ ਪੈਂਦਾ ਹੈ। ਜੇ ਉਹਦੇ ਗਾੜੀ ਹੱਥ ਜੋੜੀ ਜਾਊਗੀ ਤਾਂ ਅਗਲਾ ਸਿਰ ਨਾ ਬਹੁਤਾ ਹੀ ਸਿਰ 'ਤੇ ਚੜ੍ਹਦਾ ਹੈ, ਇਹ ਗੁਰੂ ਘਰ ਦਾ ਵੀ ਸਿਧਾਂਤ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਸਾਡੇ ਨਾਲ ਪਿਆਰ ਦੇ ਨਾਲ ਮਿਲ ਕੇ ਰਿਹਾ, ਸਾਡਾ ਸਤਿਕਾਰ ਕਰਦਾ ਰਿਹਾ, ਅਸੀਂ ਵੀ ਤੇਰੇ ਨਾਲ ਪਿਆਰ ਨਾਲ ਮਿਲ ਕੇ ਰਹੇ, ਤੇਰਾ ਸਤਿਕਾਰ ਕੀਤਾ। ਅਤੇ ਜਿਹੜੀ ਤੂੰ ਆਪਣੇ ਪੁੱਤਰ ਦੀ ਗੱਲ ਕਰਦਾ ਹੈ ਇਹਦੇ 'ਤੇ ਵੀ ਕਿਰਪਾ ਕਰਿਓ। ਮਹਾਰਾਜ ਕਹਿੰਦੇ ਜੇ ਇਹ ਸਾਡੇ ਨਾਲ ਮਿਲ ਕੇ ਰਹੇਗਾ, ਜਿਵੇਂ ਸਾਡੇ ਨਾਲ ਵਿਚਰੇਗਾ ਉਸੇ ਤਰ੍ਹਾਂ ਹੀ ਅਸੀਂ ਇਹਦੇ ਨਾਲ ਵਿਚਰਾਂਗੀ।
0: ਅਬ ਕਸ਼ਮੀਰ ਜਾਹੋ ਸੁਖ ਹੇਤ,
1: ਮਹਾਰਾਜ ਕਹਿਣ ਲੱਗੇ ਕਿ ਹੁਣ ਤੁਸੀਂ ਕਸ਼ਮੀਰ ਦੇ ਵਿੱਚ

0: ਤੁਮ ਟਿਕ ਜੈਸੀ।
1: ਤੇਰੇ ਤਿਮ ਹਮ ਰਹੀ ਹੈ ਤੁਮ ਟਿਕ ਜੈਸੀ, ਜਿਵੇਂ ਤੁਹਾਡੇ ਪਾਸ ਰਹਿੰਦੇ ਰਹੇ ਹਨ ਇਸੇ ਤਰ੍ਹਾਂ ਹੀ ਅਸੀਂ ਹੁਣ ਇੱਥੇ ਤੁਹਾਡੇ ਜਾਣ ਤੋਂ ਬਾਅਦ ਰਹਾਂਗੀ।
0: ਇਤਿਹਾਦਕ ਬਚ ਅਪਰ ਬਖਾਨੀ।
1: ਇਤਿਹਾਦਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹ ਜੀ ਦੇ ਨਾਲ ਹੋਰ ਵੀ ਵਚਨ ਕੀਤੇ ਹਨ।
0: ਸ਼ਾਹ ਅਪਨ ਸਥਾਨੀ।
1: ਫਿਰ ਸਤਿ ਸੰਗਤ ਜੀ, ਬਾਦਸ਼ਾਹ ਗੁਰੂ ਦੀ ਆਗਿਆ ਲੈ ਕੇ ਆਪਣੇ

ਪੁੱਤਰ ਇੱਕ ਗੱਲ ਚੇਤੇ ਰੱਖੀ ਕਿ ਪੀਰਾਂ ਦੇ ਪੀਰ ਨੇ, ਇਹਨਾਂ ਨੂੰ ਐਵੇਂ ਨਾ ਜਾੜੀ, ਇਹਨਾਂ ਦੀ ਕਿਤੇ ਅਵੱਗਿਆ ਨਾ ਕਰੀ, ਨਰਾਦਰੀ ਨਾ ਕਰੀ।

0: ਕਦੇ ਇਹਨਾਂ ਦੀ ਅਵਗਿਆ ਨਹੀਂ ਕਰਨੀ, ਨਰਾਦਰੀ ਨਹੀਂ ਕਰਨੀ, ਭੁੱਲ ਕੇ ਵੀ ਇਹਨਾਂ ਦੇ ਵਚਨਾਂ ਦੀ ਉਲੰਘਣਾ ਨਹੀਂ ਕਰਨੀ।
1: ਇਤਿਆਦਿਕ ਸਭ ਕਰ ਚਤੁਰਾ ਚਕਰਾਈ
0: ਸਤਸੰਗ ਜੀ, ਇਤਿਆਦਿਕ ਬਾਦਸ਼ਾਹ ਨੇ ਗੱਲਾਂ ਕਹਿ ਕੇ ਇਸ ਨੂੰ ਸਮਝਾਇਆ ਅਤੇ ਤਕੜਾਈ ਕੀਤੀ ਹੈ।
1: ਅਪਰ ਸਮਾਜ ਸੌਂਪ ਸਭ ਥਾਈ
0: ਹੋਰ ਸਾਰਾ ਜਿਹੜਾ ਸਾਜੋ ਸਮਾਨ ਸੀ

0: ਮਹਾਰਾਜ ਜੀ ਦੇ ਬਾਬਤ ਦੱਸ ਕੇ ਕਿ ਗੁਰੂ ਨਾਨਕ ਦੇ ਘਰ ਦੇ ਮਾਲਕ ਨੇ, ਗੁਰੂ ਨਾਨਕ ਦੀ ਜੋਤ ਹੈ, ਇਹ ਪੀਰਾਂ ਦੇ ਪੀਰ ਨੇ, ਇਹਨਾਂ ਦੀ ਕਿਤੇ ਅਵੱਗਿਆ ਨਹੀਂ ਕਰਨੀ, ਇਹਨਾਂ ਦਾ ਵਚਨ ਸਾਧ ਕਰਕੇ ਮੰਨਣਾ ਹੈ। ਹੋਰ ਆਪਣੇ ਜਿਹੜੇ ਪੈਰੋਕਾਰ ਸਨ ਉਹਨਾਂ ਦੀ ਵੀ ਥਾਂ ਪਰ ਥਾਂ ਡਿਊਟੀ ਲਾਈ ਅਤੇ ਆਪ ਹੁਣ ਕਸ਼ਮੀਰ ਨੂੰ ਗਿਆ ਹੈ।
1: ਲਸ਼ਕਰ ਕੁਸ਼ਕ ਸੰਗ ਪਰਸਥਾਨਾ,
0: ਕੁਝ ਫੌਜ ਵੀ ਇਸ ਨੇ ਆਪਣੇ ਨਾਲ ਲਈ ਹੈ।
1: ਜਹਾਂਗੀਰ ਕਸ਼ਮੀਰ ਗਾ ਸਤਿਗੁਰ ਬਸੇ ਲਾਹੌਰ।
0: ਇਸ ਤਰ੍ਹਾਂ ਸਤਸੰਗਤ ਜੀ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਬਾਦਸ਼ਾਹ ਜਹਾਂਗੀਰ ਸਤਿਗੁਰੂ ਜੀ ਦੀ ਆਗਿਆ ਲੈ ਕੇ ਕਸ਼ਮੀਰ

0: ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਥਾਂ ਥਾਂ ਤੋਂ ਆ ਰਹੀਆਂ ਹਨ।
1: ਸ੍ਰੀ ਗੁਰੂ ਹਰਗੋਬਿੰਦ ਸੁਣ ਪਾਇਓ।
0: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਤਸੰਗ ਜੀ ਇਹ ਸੁਣਿਆ ਹੈ,
1: ਮਿਹਰਬਾਨ ਲਵਪੁਰ ਮੈਂ ਆਇਓ।
0: ਸਾਡੀ ਵੱਡੀ ਭਰਾਤਾ, ਸਾਡੀ ਵੱਡੀ ਜੋ ਤਾਇਆ ਜੀ ਨੇ

0: ਮਾਤਾ ਨੂੰ ਕਈ ਦਿਨ ਬਤੀਤ ਹੋ ਚੁੱਕੇ ਹਨ।
1: ਪਿਤਾ ਸਮਾਨ ਬੈਰ ਕੋ ਠਾਨੀ।
0: ਸਤਿਗੁਰੂ ਜੀ ਨੂੰ ਇਹ ਵੀ ਪਤਾ ਲੱਗਿਆ ਕਿ ਜਿਵੇਂ ਇਹਨਾਂ ਦੇ ਪਿਤਾ ਜੀ ਸਾਡੇ ਪਿਤਾ ਜੀ ਦੇ ਨਾਲ ਵੈਰ ਕਰਦੇ ਸੀ, ਉਸੇ ਤਰ੍ਹਾਂ ਇਹ ਵੀ ਸਾਡੇ ਨਾਲ ਵੈਰ ਭਾਵਨਾ ਮਨ ਵਿੱਚ

ਜਿਸ ਦੀ ਮੱਥ ਚਾਹੇ ਟਿਕਾਵਣ। ਸਤਿਗੁਰੂ ਜੀ ਕਹਿੰਦੇ ਜਿਹਦੇ ਕੋਲੋਂ ਮੱਥਾ ਟਿਕਾਉਣਾ ਚਾਹੀਦਾ ਹੈ ਨਾ, ਕਿਉਂਕਿ ਇਹ ਗੁਰੂ ਨਾਨਕ ਦਾ ਘਰ ਸਤਸੰਗ ਜੀ ਸਭ ਤੋਂ ਵੱਡਿਆਂ ਦਾ ਘਰ ਹੈ। ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਇਹ ਵਚਨ ਕਹੇ ਨੇ, ਕਿਉਂਕਿ ਸਿੱਖ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਨੂੰ ਕਿਸ ਦੇ ਅੱਗੇ ਝੁਕਣਾ ਚਾਹੀਦਾ ਹੈ, ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿਹਦੇ ਨਾਲ ਜੁੜਨਾ ਚਾਹੀਦਾ, ਸਿੱਖ ਨੇ ਬੇਨਤੀ ਕੀਤੀ ਸੀ। ਸਤਿਗੁਰੂ ਜੀ ਨੇ ਵਚਨ ਕੀਤੇ ਕਿ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਵਨ ਜਿਹਦੇ ਅੱਗੇ ਸਾਰੀ ਝੁਕਦੇ ਆ ਨਿਉਂਦੇ ਆ, ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ, ਉਹਦੀ ਪੂਜਾ ਕਰਨੀ ਚਾਹੀਦੀ ਹੈ। ਇਸ ਕਰਕੇ ਕਿਸੇ ਬੰਦੇ ਦੇ ਅੱਗੇ ਨਹੀਂ ਝੁਕਣਾ ਚਾਹੀਦਾ, ਬੰਦੇ ਦੀ ਪੂਜਾ ਨਹੀਂ ਕਰਨੀ ਚਾਹੀਦੀ। ਜਿਹੜਾ ਬੰਦੇ ਦੀ ਪੂਜਾ ਕਰਦਾ ਹੈ, ਬੰਦੇ ਦੇ ਅੱਗੇ ਤਰਲੀ ਜੇ ਲਈ ਜਾਂਦਾ ਹੈ, ਲੀਲੜੀਆਂ ਕੱਢਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਉਹ ਗੁਰਸਿੱਖ ਨਹੀਂ ਹੈ, ਉਹ ਗੁਰੂ ਦਾ ਪਿਆਰਾ ਨਹੀਂ। ਜਿਹੜਾ ਬੰਦੇ ਦੀ ਬੰਦਾ ਪੂਜਾ ਕਰਦਾ ਹੈ, ਲੀਲੜੀਆਂ ਜਿਹੀਆਂ ਲਈ ਜਾਂਦਾ ਹੈ, ਉਹ ਮਨਮੁਖ ਹੈ। ਸਤਿਗੁਰੂ ਨੂੰ ਛੱਡ ਕੇ ਬੰਦੇ ਦੇ ਤਰਲੇ ਜਿਹੜਾ ਕੱਢਦਾ ਹੈ ਨਾ, ਉਹ ਮਨਮੁਖ ਹੈ। ਇਸ ਕਰਕੇ ਇੱਥੇ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਿਹਰਬਾਨ ਨੂੰ ਆਪਣਾ ਵੱਡਾ ਭਰਾ ਜਾਣ ਕੇ ਅਤੇ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ,

ਜੀ ਦੇ ਜਿਹੜੇ ਵੱਡੇ ਭਰਾ ਨੇ ਸਾਡੇ ਤਾਇਆ ਜੀ ਪ੍ਰਿਥਿਆ ਜੀ ਉਹਨਾਂ ਦੇ ਸਪੁੱਤਰ ਨੇ ਵੱਡੇ ਅਸਥਾਨ 'ਤੇ ਆ ਸਾਡੇ ਵੱਡੇ ਭਰਾ ਨੇ ਇਸ ਘਰ ਦੀ ਵਡਿਆਈ ਹੈ।

0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੋਚਦੇ ਕਿ ਜਿਹੜੀ ਗੁਰੂ ਨਾਨਕ ਦੀ ਗੱਦੀ ਹੈ ਨਾ, ਇੱਥੇ ਤੇ ਦੇਵਤੇ ਆਦਿਕ ਇੰਦਰ ਦੇਵਤਾ ਵਰਗੇ ਵੀ ਆਣ ਕੇ ਝੁਕਦੇ ਹਨ, ਨਿਮਦੇ ਹਨ।
1: ਨੀਕੋ ਨਾਹੇ ਨਾ ਹੋਵਨ ਬਾਦੀ,
0: ਬਾਕੀ ਝਗੜਾ ਜਿਹੜਾ ਕਰਨਾ ਇਹ ਚੰਗੀ ਗੱਲ ਨਹੀਂ ਹੈ। ਆਪਸ ਦੇ ਵਿੱਚ ਝਗੜੇ ਵਾਲੀ ਗੱਲ ਕਰਨੀ

0: ਚਾਹੀਦਾ ਮੜਾਪ ਵਿੱਚ ਹੀ ਸੁਖ ਪ੍ਰਾਪਤ ਹੁੰਦਾ ਹੈ।
1: ਨਿਜ ਨਿਜ ਥਾਨ ਰਹੇ ਹਰ ਖਾਈ,
0: ਆਪਣੇ ਆਪਣੇ ਥਾਂ ਤੇ ਅਸੀਂ ਮਿਲ ਕੇ ਰਵਾਂਗੇ, ਇਹਦੇ ਨਾਲ ਸਾਰਿਆਂ ਨੂੰ ਖੁਸ਼ੀ ਪ੍ਰਾਪਤ ਹੋਵੇਗੀ।
1: ਵਿਚਾਰ ਕਰ ਭੇਜੇ ਦੋਏ,
0: ਇਹ ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਗੁਰਸਿੱਖ ਭੇਜੇ ਹਨ,
1: ਪੈੜਾ ਅਪਰ ਪੁਰਾਣਾ ਜੋਏ,
0: ਇੱਕ ਭਾਈ ਪੈੜਾ ਜੀ ਤੇ ਦੂਸਰੇ ਭਾਈ ਪੁਰਾਣਾ ਜੀ, ਇਹਨਾਂ ਦੀ ਡਿਊਟੀ ਲਾਈ ਹੈ ਸਤਿਗੁਰੂ ਜੀ ਨੇ ਕਿ ਤੁਸੀਂ ਸਾਡੇ ਵੱਡੇ ਭਰਾ

0: ਮਿਲਾਪ ਵਾਸਤੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਜੀ ਦੇ ਨਾਲ ਮਿਲਾਪ ਕਰਨਾ ਚਾਹੁੰਦੇ ਆ, ਮਿਲ ਕੇ ਰਹਿਣਾ ਚਾਹੁੰਦੇ ਹਨ।
1: ਨਾਹਕ ਬਾਦ ਕਰੋ ਬਖਿਆਤ,
0: ਉਹਨਾਂ ਨੂੰ ਕਹੋ ਕਿ ਐਵੇਂ ਨਿਹਾਕੀ ਜਿਹੜਾ ਨਾ, ਐਵੇਂ ਤੁਸੀਂ ਫਜ਼ੂਲੀ ਝਗੜੀ ਵਾਲੀ ਗੱਲ ਨਾ ਕਰਨਾ ਕਰੋ।
1: ਸੁਣ ਦੋਨੋਂ ਤਬ ਚੱਲ ਕਰ ਗਏ।
0: ਗੁਰੂ ਕੇ ਵਚਨ ਸੁਣ ਕੇ ਭਾਈ ਪੈੜਾ ਜੀ, ਭਾਈ ਪੁਰਾਣਾ ਜੀ ਇੱਥੋਂ ਆ ਗਿਆ ਲੈ ਕੇ, ਹੁਣ ਉਸ ਪਾਸੇ ਨੂੰ ਚੱਲ ਕੇ ਗਏ ਹਨ।
1: ਖੋਜਿਓ ਡੇਰਾ ਪਹੁੰਚਤ ਭਏ,
0: ਜਿੱਥੇ ਇਹਨੇ ਡੇਰਾ ਕੀਤਾ ਸੀ ਸਤਸੰਗ ਜੀ।

0: ਦਾ ਸਤਿਕਾਰ ਕੀਤਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾਤਾ ਨੇ। ਸਤਿਗੁਰੂ ਜੀ ਨੇ ਕਿਹਾ ਕਿ ਸਤਿਕਾਰ ਨਾਲ ਮਿਲਣਾ ਹੈ, ਸਤਿਕਾਰ ਨਾਲ ਹੀ ਵਚਨ ਕਰਨਾ ਹੈ। ਇਸ ਕਰਕੇ ਦੋਵੇਂ ਜਾ ਕੇ ਗੁਰੂ ਕੇ ਸਿੱਖ ਵੇਲੇ ਨੇ ਬੜੇ ਪਿਆਰ ਦੇ ਨਾਲ ਇਹਨਾਂ ਨੇ ਇਹਦੇ ਨਾਲ ਗੱਲਬਾਤ ਕੀਤੀ ਹੈ।
1: ਸ੍ਰੀ ਹਰਗੋਬਿੰਦ ਹਮੇ ਪਠਾਇਓ,
0: ਭਾਈ ਪੈੜਾ ਜੀ, ਭਾਈ ਪੁਰਾਣਾ ਜੀ ਕਹਿਣ ਲੱਗੇ, ਬਾਬਾ ਮਿਹਰਬਾਨ ਜੀ, ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੁਹਾਡੇ ਕੋਲ ਭੇਜਿਆ ਹੈ।
1: ਬੈਰ ਭਾਵ ਕੋ ਚਹਤ ਵਿਸਾਰੀ,
0: ਇਹਨੇ ਪੁੱਛਿਆ ਕਿਉਂ ਭੇਜਿਆ ਹੈ। ਗੁਰੂ ਕੇਸੇ ਕਹਿਣ ਲੱਗੇ ਕਿ ਜਿਹੜੀ ਵੈਰ ਭਾਵਨਾ ਹੈ ਵਡੇਰਿਆਂ ਦੇ ਵਿੱਚ, ਜਿਹੜਾ ਅੱਛੀ ਵੈਰ ਚੱਲਦਾ ਆਇਆ ਹੈ ਨਾ, ਉਸ ਵੈਰ ਭਾਵਨਾ ਨੂੰ ਸਤਿਗੁਰੂ ਜੀ ਖਤਮ ਕਰਨਾ ਚਾਹੁੰਦੇ ਹਨ।
1: ਕਰਤ ਚੋ ਵੱਡੀ ਪ੍ਰਲੋਕ ਸਿਧਾਰੀ,
0: ਜਿਸ ਵੈਰ ਨੂੰ ਕਰਦੇ ਆਪਣੇ ਵੱਡੇ ਵਡੇਰੇ ਪ੍ਰਲੋਕ ਸੁਧਾਰ ਗਏ ਹਨ, ਉਸ ਵੈਰ ਨੂੰ ਸਤਿਗੁਰੂ ਜੀ ਖਤਮ ਕਰਨਾ ਚਾਹੁੰਦੇ ਹਨ।
1: ਹਾਸਲ ਕਸ਼ ਨਾ ਬਾਦ ਮਹਿ ਹੋਵਾ,
0: ਤੁਸੀਂ ਵੀ ਸਿਆਣੇ ਹੋ, ਇਸ ਝਗੜੇ ਦੇ ਵਿੱਚ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ।
1: ਰਹੇ ਪੁਕਾਰੂ ਜਸ ਕੋ ਖੋਵਾ,
0: ਭਾਵੇਂ ਕਿ ਸਮੇਂ ਸਮੇਂ ਤੇ ਬਾਦਸ਼ਾਹ ਦੇ ਕੋਲ ਜਾ ਕੇ ਪੁਕਾਰਾਂ ਕਰਦੇ ਰਹੇ, ਇਹਦੇ ਨਾਲ ਕੁਝ ਪ੍ਰਾਪਤ ਨਹੀਂ ਹੋਇਆ, ਆਪਣੀ ਵਡਿਆਈ ਵੀ ਉਹਨਾਂ ਨੇ ਗਵਾ ਲਈ।
1: ਹਮ ਤੁਮ ਮਿਲ ਕੇ ਅਬ ਇੱਕ ਹੋਏ,
0: ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਅਤੇ ਤੁਸੀਂ ਹੁਣ ਮਿਲ ਕੇ ਇੱਕ ਹੋ ਜਾਈਏ।
1: ਏਕੇ ਜਾਣਹੀਂਗੀ ਸਭ ਕੋਈ,
0: ਜੇ ਆਪਾਂ ਦੋਵੇਂ ਮਿਲ ਕੇ ਇੱਕ ਹੋ ਜਾਵਾਂਗੇ ਨਾ, ਇਸ ਗੱਲ ਨੂੰ ਸਾਰੇ ਹੀ ਚੰਗਾ ਜਾਣਨਗੇ, ਸਮਝਣਗੇ।
1: ਮਿਹਰਬਾਨ ਸੁਣ ਕੇ ਰਿਸ ਧਾਰੀ,
0: ਸਤਸੰਗ ਜੀ, ਭਾਈ ਪੈੜਾ ਜੀ ਤੇ ਭਾਈ ਪ੍ਰਾਣਾ ਜੀ ਦੀ ਇਹ ਗੱਲ ਸੁਣ ਕੇ ਬਾਬਾ ਮਿਹਰਬਾਨ ਜੀ ਬੜੇ ਗੁੱਸੇ ਵਿੱਚ ਆਏ ਹਨ।
1: ਗਰਾ ਕਠੋਰ ਉਚਾਰੀ,
0: ਤੇ ਬਹੁਤ ਈਰਖਾ ਦਿਵਸ ਹੋ ਕੇ ਨਾ ਬੜੇ ਕਠੋਰ ਵਚਨ ਇਹਨਾਂ ਨੇ ਗੁਰੂ ਹਰਗੋਬਿੰਦ

0: ਦਾ ਘਾ ਕਰਕੇ ਸਭ ਕੁਝ ਖੋ ਲੈਂਦੇ। ਜਿਵੇਂ ਉਹਨਾਂ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੇਰੇ ਪਿਤਾ ਜੀ ਨੂੰ ਰਮਾ ਕਰਕੇ ਅਤੇ ਛਲ ਦੇ ਨਾਲ ਦਾ ਦੇ ਨਾਲ ਸਭ ਕੁਝ ਸਾਡਾ ਖੋ ਲਿਆ ਹੈ।
1: ਰਾਹੋ ਗ੍ਰਾਮ ਦੀਨੋ ਤਹ ਬੈਸੇ,
0: ਅਸੀਂ ਹੁਣ ਆਪਣਾ ਗੁਜ਼ਾਰਾ ਜਿੱਥੇ ਬਾਦਸ਼ਾਹ ਨੇ ਸਾਨੂੰ ਨਗਰ ਦਿੱਤਾ ਹੈ ਨਾ, ਉੱਥੇ ਰਹਿ ਕੇ ਕਰ ਰਹੇ ਹਾਂ।
1: ਦਿਵਸ ਗੁਜ਼ਾਰੇ ਜੈਸੀ ਕੈਸੇ,
0: ਉੱਥੇ ਰਹਿ ਕੇ ਜਿਵੇਂ ਕਿਵੇਂ ਆਪਣੇ ਅਸੀਂ ਦਿਨ ਗੁਜ਼ਾਰ ਰਹੇ ਹਾਂ, ਆਪਣਾ ਸਮਾਂ ਕੱਢ ਰਹੇ ਹਾਂ।
1: ਜਿਸ ਦਿਨ ਹੋਵੇ ਨਿਆਮ ਹਮਾਰਾ,
0: ਇਹ ਕਹਿਣ ਲੱਗਾ ਗੁੱਸੇ ਨਾਲ ਭਾਈ ਪੈੜਾ ਜੀ ਨੂੰ ਅਤੇ ਭਾਈ ਪੁਰਾਣਾ ਜੀ ਨੂੰ ਕਿ ਜਿਸ ਦਿਨ ਮੇਰਾ ਨਿਆਂ ਹੋਇਆ, ਜਿਸ ਦਿਨ ਸਾਡਾ ਨਿਆਂ ਹੋਵੇਗਾ।
1: ਲਿਓ ਆਦਿ ਤੇ ਗਿਣ ਧਨ ਧਾ ਸਾਰਾ,
0: ਆਦਿ ਤੋਂ ਭਾਵ ਕਿ ਸ਼ੁਰੂ ਤੋਂ ਹੀ ਜਿਹਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਡਾ ਧਨ ਲਿਆ ਹੈ।

0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੁਣ ਸ਼ਸਤਰਧਾਰੀ ਯੋਧੇ ਬਣ ਗਏ ਹਨ।
1: ਕਿਉਂ ਜਾਣੇ ਸੋ ਹਮਰੋ ਕ੍ਰੋਧਾ,
0: ਕਿਉਂ ਜਾਣੇ ਸੋ ਹਮਰੋ ਕ੍ਰੋਧਾ, ਤੇ ਸਾਡੇ ਕ੍ਰੋਧ ਨੂੰ ਹੁਣ ਉਹ ਕਿਵੇਂ ਜਾਣੇਗਾ।
1: ਹਮ ਵੀ ਗਏ ਜਮ ਆਪਣੇ ਹੱਥ,
0: ਕਹਿਣ ਲੱਗਾ ਜਦੋਂ ਮੈਂ ਵੀ ਆਪਣੇ ਹੱਥ ਵਿੱਚ ਸ਼ਸਤਰ ਪਕੜਿਆ।
1: ਕਰੇ ਮੇਲ ਤਬ ਸ਼ਸਤਰਨ ਸਾਥ,
0: ਫਿਰ ਕਹਿੰਦੇ ਹੁਣ ਮੈਂ ਸ਼ਸਤਰਾਂ ਦੇ ਨਾਲ ਹੀ ਉਹਨਾਂ ਦੇ ਨਾਲ ਮਿਲਾਪ ਕਰਾਂਗਾ, ਭਾਵ ਕਿ ਜੰਗ ਦੇ ਮੈਦਾਨ ਵਿੱਚ ਹੁਣ ਸਾਡਾ ਮਿਲਾਪ ਹੋਵੇਗਾ। ਇੱਦਾਂ ਗੱਲੀਂ ਬਾਤੀ ਨਹੀਂ ਹੁਣ, ਇਹ ਫੈਸਲਾ ਹੋਣਾ ਹੁਣ ਆਮੋ ਸਾਹਮਣੇ ਜਿਹੜੀ ਗੱਲ ਹੋਵੇਗੀ। ਦੂਸਰੀ ਗੱਲ, ਪਿਤਾ ਜੀ ਨੇ ਅਖੀਰਲੇ ਸਮੇਂ ਮੈਨੂੰ ਇਹ

0: ਕਿਵੇਂ ਹੁਣ ਗੱਲਾਂ ਕਰਕੇ ਗੱਲੀਆਂ ਬਾਤੀਆਂ ਦੇ ਨਾਲ ਮਿਲਾਪ ਕਰ ਲਵਾਂ। ਸਤਸੰਗ ਜੀ ਈਰਖਾਵਾ ਸੋਕੀ ਗੁੱਸੇ ਦੇ ਵਿੱਚ ਆ ਕੇ ਜਦੋਂ ਬਾਬਾ ਮਿਹਰਵਾਨ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਤੇ ਗੱਲਾਂ ਕਹੀਆਂ ਨਾ, ਉਸ ਵੇਲੇ ਬੜੇ ਪਿਆਰ ਦੇ ਨਾਲ ਬੜੇ ਸਹਿਜ ਦੇ ਵਿੱਚ ਭਾਈ ਪੈੜਾ ਮੁਖਾ ਜੀ ਨੇ ਭਾਈ ਪੈੜਾ ਜੀ ਨੇ ਇਹ ਵਚਨ ਕਹੇ ਹਨ।
1: ਭਾਈ
0: ਪੈੜਾ ਜੀ ਕਹਿਣ ਲੱਗੇ, ਬਾਬਾ ਮਿਹਰਵਾਨ ਜੀ ਤੁਸੀਂ ਐਵੇਂ ਇਹਨਾਂ ਮਨ ਵਿੱਚ ਕ੍ਰੋਧ ਨਾ ਧਾਰਨ ਕਰੋ।
1: ਕਿਸ਼ਨ ਰਾਮ

0: ਸੰਗਤ ਜੀ ਜੋ ਰੂਪ ਧਾਰਨ ਕਰਕੇ ਵੱਧ ਕੈਟ ਜਿਹੜੇ ਰਾਕਸ਼ ਸਨ ਉਹਨਾਂ ਨੂੰ ਮਾਰਿਆ ਸੀ, ਉਹਨਾਂ ਦਾ ਵੱਧ ਕੀਤਾ ਸੀ।
1: ਸੋ ਸ੍ਰੀ ਹਰਗੋਬਿੰਦ ਅਨੂਪ,
0: ਉਸ ਪਰਮੇਸ਼ਰ ਦਾ ਹੀ ਸਵਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ।
1: ਸਤ ਚੇਤਨ ਆਨੰਦ ਪ੍ਰਕਾਸ਼,
0: ਜੋ ਪਰਮੇਸ਼ਰ ਸਤ ਚੇਤ ਆਨੰਦ ਸਰੂਪ ਹੈ, ਜੋ ਪ੍ਰਕਾਸ਼ ਰੂਪ ਹੋ ਕਰਕੇ
1: ਸਭ ਮੈਂ ਵਿਆਪਿਓ ਜਥਾ ਆਕਾਸ਼,
0: ਸਾਰਿਆਂ ਦੇ ਵਿੱਚ ਵਿਆਪਕ ਹੈ ਜਿਵੇਂ ਆਕਾਸ਼ ਸਾਰਿਆਂ ਥਾਵਾਂ ਦੀ ਸਤਸੰਗ ਜੀ ਵਿਆਪਕ ਹੈ ਨਾ, ਇਸ ਤਰ੍ਹਾਂ ਸਤ ਚਿਤ ਆਨੰਦ ਸਰੂਪ ਪਰਮੇਸ਼ਰ ਪ੍ਰਕਾਸ਼ ਰੂਪ ਹੋ ਕੇ ਸਾਰੇ ਸਰੀਰਾਂ ਦੇ ਵਿੱਚ ਵਿਆਪਕ ਹੈ।
1: ਸੋ ਨਿਰਕਾਰ ਧਰਿਓ ਆਕਾਰ,
0: ਉਸ ਨਿਰਾਕਾਰ ਪਰਮੇਸ਼ਰ ਜੀ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ

0: ਜੋ ਸੋਹਣਿਆਂ ਦੇ ਸੰਤਾਨ ਨੇ, ਜਿਨ੍ਹਾਂ ਦਾ ਸਰੂਪ ਬਹੁਤ ਸੁੰਦਰ ਹੈ,
1: ਜਿਸ ਕੋ ਜੋਗੀਸ਼ਰ ਧਰ ਧਿਆਨ,
0: ਜਿਸ ਦਾ ਧਿਆਨ ਜੋਗੀਸ਼ਰ ਮੁਨੀਸ਼ਰ ਧਾਰਨ ਕਰਦੇ ਹਨ,
1: ਸਕਲ ਜਿਸੀ ਕੋ ਦਾਨ,
0: ਸਤਸੰਗ ਜੀ ਉਗਤੈ ਸਕਲ ਜਿਸੀ ਕੋ ਦਾਨ, ਜਿਸ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ, ਦਿੱਤੇ ਹੋਏ ਪਦਾਰਥਾਂ ਨੂੰ ਆਪਾਂ ਸਾਰੇ ਭੋਗ ਰਹੇ ਹਨ। ਭਾਈ ਪੈੜਾ ਜੀ ਕਹਿੰਦੇ, ਬਾਬਾ ਮਿਹਰਬਾਨ ਜੀ, ਜਿਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਆਪਾਂ ਖਾ ਰਹੇ ਹਾਂ, ਖਰਚ ਰਹੇ ਹਨ, ਉਸ ਪਰਮੇਸ਼ਰ ਦਾ ਇਸ ਸਭ ਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ।
1: ਸ਼ੇਸ਼ ਗਣੇਸ਼ ਦਿਨੇਸ਼ ਮਹੇਸ਼,
0: ਜਿਸ ਪਰਮੇਸ਼ਰ ਨੂੰ ਸ਼ੇਸ਼ ਨਾਗ ਗਣੇਸ਼ ਦਿਨੇਸ਼ ਕਹਿ ਦਿੰਦੇ ਨੇ, ਜੋ ਸਤਸੰਗਤ ਜੀ ਸੂਰਜ ਦੇਵਤਾ ਹੈ, ਮਹੇਸ਼ ਸ਼ਿਵ ਜੀ ਨੂੰ ਕਹਿ ਦਿੰਦੇ ਹੈ, ਇਹ ਸਾਰੇ ਦੇਵੀ ਦੇਵਤੇ

0: ਬੜੇ ਪਿਆਰ ਦੇ ਨਾਲ ਭਾਈ ਪੈੜਾ ਜੀ ਕਹਿੰਦੇ ਉਸ ਪਰਮੇਸ਼ਰ ਦਾ ਇਹ ਸਵਰੂਪ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਮਝਣਾ ਕਰੂ ਬਾਬਾ ਮਿਹਰਬਾਨ ਜੀ, ਜਿਹਨਾਂ ਦੇ ਬਾਬਤ ਤੁਸੀਂ ਈਰਖਾ ਵਾਸ ਹੋ ਕੇ ਐਸੀਆਂ ਗੱਲਾਂ ਕਰ ਰਹੇ ਹੋ ਨਾ, ਉਹ ਆਮ ਇਨਸਾਨ ਥੋੜ੍ਹਾ, ਉਹ ਤਾਂ ਪਰਮੇਸ਼ਰ ਹੈ, ਪਰਮੇਸ਼ਰ ਦਾ ਸਵਰੂਪ ਹਨ। ਬੜੇ ਪਿਆਰ ਨਾਲ ਭਾਈ ਪੈੜਾ ਜੀ ਕਹਿਣ ਲੱਗੇ ਬਾਬਾ ਜੀ ਇਹ ਈਰਖਾ ਛੱਡ ਦਿਓ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਸਾਡੇ ਨਾਲ ਚੱਲਣਾ ਕਰੋ।
1: ਪ੍ਰਸੰਸਾ ਕੋ ਸੁਣ ਕਰਕੇ
0: ਜਦੋਂ ਸਤਸੰਗ ਜੀ ਇਸ ਤਰ੍ਹਾਂ ਗੁਰੂ ਦੀ ਵਡਿਆਈ ਮਿਹਰਬਾਨ ਜੀ ਨੇ ਸੁਣੀ ਹੈ,
1: ਜਰੀ ਨਾ ਮਿਹਰਬਾਨ ਜਰ ਬਰਕੈ,
0: ਬਾਬਾ ਮਿਹਰਬਾਨ ਜੀ ਦੇ ਕੋਲੋਂ ਸਹਾਰੀ ਨਹੀਂ ਗਈ, ਜਰੀ ਨਹੀਂ ਗਈ, ਈਰਖਾ ਦੀ ਅੱਗ ਵਿੱਚ ਸੜ ਵੜ ਗਏ ਹਨ।
1: ਸਿਮਰਨ ਖੋਜ ਖੋਜ ਕਰ ਕਹਿਓ
0: ਅਤੇ ਐਵੇਂ ਗੁਰੂ ਮਹਾਰਾਜ ਜੀ ਦੇ ਵਿੱਚ ਕਿਹੜਾ ਕੋਈ ਛਿਦਰ ਹੈ, ਕੋਈ ਔਗਣ ਹੈ, ਕੋਈ ਘਾਟ ਹੈ, ਆਪਣੇ ਕੋਲੋਂ ਹੀ ਗੱਲਾਂ ਬਣਾ ਬਣਾ ਕੇ ਨਾ ਇਸ ਤਰ੍ਹਾਂ ਫਿਰ ਕਹਿਣ ਲੱਗਾ ਹੈ।
1: ਸਭ ਜਗ ਮੈਂ ਤੁਮਰੋ ਗੁਰ ਲਹਿਓ,
0: ਗੁੱਸੇ ਵਿੱਚ ਈਰਖਾ ਦੇ ਵਿੱਚ ਕਹਿਣ ਲੱਗਾ ਕਿ ਤੁਹਾਡੇ ਗੁਰੂ ਨੂੰ ਸਾਰੇ ਸੰਸਾਰ ਵਿੱਚ ਸਾਰੇ ਲੋਕਾਂ ਨੇ ਜਾਣ ਲਿਆ ਹੈ।
1: ਰਸਮ ਧਰਿਓ ਸੁਲਹੀ ਕੋ ਤਰਾਸਾ,
0: ਕਹਿੰਦੇ ਪਹਿਲਾਂ ਜਿਸ ਗੁਰੂ ਦੀ ਤੁਸੀਂ ਵਡਿਆਈ ਕਰਦੇ ਹੋ ਤਾਂ ਜਦੋਂ ਸੁਲਹੀ ਖਾਂ ਅੰਮ੍ਰਿਤਸਰ ਤੇ ਚੜ੍ਹ ਕੇ ਆਇਆ ਸੀ ਉਹਦੇ ਕੋਲੋਂ ਡਰ ਕਰਕੇ
1: ਸੋਰ ਸੁਧਾਸਰ ਗ੍ਰਾਮ ਕੋ ਬਾਸਾ,
0: ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਛੱਡ ਕੇ ਤੇ ਲਾਗੇ ਜਿਹੜਾ ਵਡਾਲੀ ਨਗਰ ਹੈ ਉੱਥੇ ਜਾ ਕੇ ਨਿਵਾਸ ਕਰ ਲਿਆ।
1: ਜਨਮਿਓ ਅਬ ਸੋ ਵੱਡ ਯੋਧਾ,
0: ਤੇ ਕਹਿੰਦੇ ਹੁਣ ਜਿਹੜਾ ਤੁਹਾਡਾ ਵੱਡਾ ਯੋਧਾ ਗੁਰੂ ਬਣਿਆ ਫਿਰਦਾ ਹੈ ਨਾ, ਸ਼ਸਤਰਧਾਰੀ ਜਿਹਨੂੰ ਤੁਸੀਂ ਵੱਡਾ ਯੋਧਾ ਸੂਰਮਾ ਗੁਰੂ ਕਹਿੰਦੇ ਹੋ ਉੱਥੇ

0: ਗੱਲ ਹੈ ਨਾ, ਉਸ ਨੂੰ ਕਿਉਂ ਨੀ ਇਹ ਕਰਦਾ?
1: ਛਲ ਕਰ ਮਮ ਪਿਤ ਸੋ ਮਿਲ ਗਯੋ।
0: ਤੇ ਛਲ ਕਰ ਕੀ? ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਬਤ ਕਹਿੰਦੇ ਕਿ ਛਲ ਕਰਕੇ ਨਾ ਫਿਰ ਮੇਰੇ ਪਿਤਾ ਜੀ ਦੇ ਨਾਲ ਮਿਲ ਗਏ, ਉਹਨਾਂ ਨੇ ਮਿਲਾਪ ਕਰ ਲਿਆ।
1: ਆਨ ਸੁਦਾਸਰ ਪੁਨ ਕਰ ਕਿਓ,
0: ਆਨ ਸੁਦਾਸਰ ਪੁਨ ਕਰ ਗਏ ਉਹ, ਤੇ ਫਿਰ ਵਾਪਸ ਅੰਮ੍ਰਿਤਸਰ ਦੇ ਵਿੱਚ ਆ ਕੇ ਘਰ ਬਣਾ ਲਿਆ।
1: ਬਸਤ ਬਸਤ ਆਪਣੂ ਬਲ ਪਾਏ,
0: ਹੌਲੀ ਹੌਲੀ ਬਸ ਬਸ ਕਿ ਨਾ ਉੱਥੇ ਰਹਿੰਦਿਆਂ ਰਹਿੰਦਿਆਂ ਆਪਣੇ

0: ਕਹਿੰਦਾ ਕਿ ਮੇਰਾ ਜਿਹੜਾ ਪਿਤਾ ਸੀ ਨਾ ਉਹਦਾ ਸੁਭਾਅ ਬੜਾ ਭੋਲਾ ਸੀ,
1: ਨਖਿਓ ਨ ਕਪਟ ਕੂਰ ਕੋ ਜੋਰਾ।
0: ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਪਟ ਨੂੰ ਅਤੇ ਇਹਨਾਂ ਦੇ ਝੂਠ ਦੇ ਜ਼ੋਰ ਨੂੰ ਮੇਰੇ ਪਿਤਾ ਪ੍ਰਿਥੀ ਚੰਦ ਜੀ ਜਾਣ ਨਹੀਂ ਸਕੀ।
1: ਅੱਬਰ ਕਹਾਂ ਲੱਗ ਕਿਉਂ ਫੁਟਾਈ।
0: ਇਹ ਕਹਿਣ ਲੱਗਾ ਕਿ ਮੈਂ ਤੁਹਾਡੇ ਗੁਰੂ ਦੀ ਖਟਿਆਈ ਜਿਹੜੀ ਹੋਰ ਕਿੱਥੋਂ ਤੱਕ ਤੁਹਾਨੂੰ

0: ਨੀਵਾਂ ਜਿਹੜਾ ਦਿਖਾਉਣਾ ਚਾਹੁੰਦੇ ਹਨ। ਭਾਵਕ ਜਿਹਦੇ ਕੋਲ ਸ਼ਕਤੀ ਹੈ ਉਹ ਕਦੇ ਆਪਣੇ ਆਪ ਨੂੰ ਨੀਵਾਂ ਨਹੀਂ ਜਣਾਉਣਾ ਚਾਹੁੰਦਾ, ਦਿਖਾਉਣਾ ਚਾਹੁੰਦਾ।
1: ਵਕਤ ਜਿਹਨੂੰ ਕੋ ਹਰਿ ਅਵਤਾਰ,
0: ਵਕਤ ਜਿਹਨੂੰ ਕੋ ਹਰਿ ਅਵਤਾਰ, ਜਿਹਨਾਂ ਨੂੰ ਤੁਸੀਂ ਹਰੀ ਦਾ ਅਵਤਾਰ ਕਹਿੰਦੇ ਹੋ।
1: ਕਰੇ ਵਡਾਈ ਖਾਹੇ ਅਪਾ ਆਹਾਰ,
0: ਕਰਹਿ ਵਡਾਈ ਖਾਏ ਆਹਾਰ, ਤੁਸੀਂ ਤੇ ਕਹਿੰਦੇ ਉਹਦੀ ਵਡਿਆਈ ਕਰਨੀ ਹੈ, ਉਹਦਾ ਭੋਜਨ ਜੋ ਦਿੱਤਾ ਖਾਂਦੇ ਹੋ, ਇਸ ਕਰਕੇ ਉਹਦੀ

0: ਪੂਰਨ ਪਰਮੇਸ਼ਰ ਦੇ ਅਵਤਾਰ ਸਨ। ਗੁਰੂ ਨਾਨਕ ਦੇਵ ਜੀ ਮਿਹਰਬਾਨ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੂਰਨ ਅਵਤਾਰ ਦੱਸਦਾ, ਪਰ ਇਹਨਾਂ ਨੂੰ ਪੂਰਨ ਅਵਤਾਰ ਮੰਨਣ ਵਾਸਤੇ ਤਿਆਰ ਨਹੀਂ ਹੈ। ਕਿਉਂ? ਇਸ ਗੱਦੀ ਦੇ ਉੱਪਰ ਆਪ ਜੂ ਬਹਿਣਾ ਚਾਹੁੰਦਾ ਹੈ, ਆਪ ਜੂ ਇਸ ਗੱਦੀ ਦਾ ਮਾਲਕ ਬਣਨਾ ਚਾਹੁੰਦਾ, ਜਿਵੇਂ ਇਹਦਾ ਪਿਤਾ ਪਹਿਲਾਂ ਇਸ ਗੱਦੀ 'ਤੇ ਬੈਠਣ ਵਾਸਤੇ ਦਾਅਵੇ ਕਰਦਾ ਚਲਿਆ ਗਿਆ, ਹੁਣ ਇਹਨੇ ਉਹੀ ਜਿਹੜਾ ਸੁਭਾਅ ਬਣਾ ਲਿਆ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਈਰਖਾ ਵਸ ਹੋ ਕੇ ਉਹਨਾਂ ਦੇ ਪ੍ਰਥਾਏ ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਇਹਨਾਂ ਦੇ ਨਾਲ ਅਸੀਂ ਗੱਲਾਂ ਕਰ ਰਿਹਾ ਹੈ।
1: ਸੰਤ ਪੁਰਾਣੀ ਬੈਨ ਬਖਾਨੀ
0: ਸਤਸੰਗਤ ਜੀ, ਗੁਰੂ ਦਾ ਹੁਕਮ ਸੀ ਕਿ ਪਿਆਰ ਨਾਲ ਹੀ ਰਹਿਣਾ, ਮਿਹਰਬਾਨ ਜੀ ਦੇ ਨਾਲ ਕਿਤੇ ਗੁੱਸੇ ਵਿੱਚ ਨਹੀਂ ਆਉਣਾ, ਨਹੀਂ ਤੁਹਾਨੂੰ ਜਿਵੇਂ ਭਾਈ ਬਿਧੀ ਚੰਦ ਜੀ ਨੇ ਚੰਦੂ ਨੂੰ ਝਾਟੀ ਨਰੜ ਲਿਆ ਸੀ ਨਾ, ਇਸੇ ਤਰ੍ਹਾਂ ਇਹਨਾਂ ਨੂੰ ਵੀ ਫੜ ਲੈਣਾ ਸੀ। ਪਰ ਗੁਰੂ ਦਾ ਹੁਕਮ ਸੀ, ਗੁਰੂ ਦੇ ਹੁਕਮ ਵਿੱਚ ਨੇ ਗੁਰੂ ਕੇ ਸਿੱਖ ਮਹਾਰਾਜ ਜੀ ਦੀ ਜਦੋਂ ਐਸੀ ਇਹਨਾਂ ਨੇ ਨਿੰਦਿਆ ਕੀਤੀ, ਇਹਨੇ ਐਸੀਆਂ ਗੱਲਾਂ ਕਹੀਆਂ ਨੇ ਨਾ, ਇਹਦੀਆਂ ਗੱਲਾਂ ਸੁਣ ਕੇ ਭਾਈ ਪੁਰਾਣਾ ਜੀ ਨੇ ਫਿਰ ਸਮਝਾਉਣ ਵਾਸਤੇ ਵਚਨ ਕੀਤਾ ਹੈ।
1: ਏਕ ਜੋਤ ਖੱਟ ਤਨ ਗੁਰ ਠਾਨੀ,
0: ਭਾਈ ਮਿਹਰਬਾਨ ਜੀ ਨੂੰ, ਬਾਬਾ ਮਿਹਰਬਾਨ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ, ਤੁਸੀਂ ਗੁਰੂ ਨਾਨਕ ਦੀ ਗੱਲ ਕਰਦੇ ਹੋ, ਇਹ ਇੱਕ ਉਸ ਨਿਰੰਕਾਰੀ ਜੋਤ ਨੇ ਹੀ ਛੇ ਜਿਹੜੇ ਸਰੀਰ ਨੇ ਨਾ ਸਰੂਪ,

0: ਅਜ਼ਮਤ ਦੀਹੇ ਨਾ ਜੀ ਸਿਰ ਜਾਈ, ਭਾਵੇਂ ਸਿਰ ਚਲਿਆ ਜਾਵੇ ਪਰ ਇਹ ਕਦੇ ਕਰਮ ਆਦ ਨਹੀਂ ਦਿਖਾਉਂਦੀ। ਇਹ ਗੁਰੂ ਦੀ ਵਡਿਆਈ ਹੈ।
1: ਸ੍ਰੀ ਅੰਗਦ ਗੁਰੂ ਨਾਨਕ ਰੂਪ,
0: ਸਤਿਗੁਰੂ ਜੀ ਦੀ ਵਡਿਆਈ ਕਰਦੇ ਹਾਂ।

0: ਕਿ ਤੁਸੀਂ ਮੰਨਦੇ ਹੋ ਕਿ ਜਾਣੇ ਮੰਨਦੀ ਇਸ ਗੱਲ ਨੂੰ।
1: ਸੋ ਜੱਟਨ ਮਿਲ ਗ੍ਰਾਮ ਨਿਕਾਰੀ।
0: ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖੈਰੇ ਜੱਟਾਂ ਨੇ ਮਿਲ ਕੇ ਖਡੂਰ ਸਾਹਿਬ ਜੀ ਦੇ ਵਿੱਚੋਂ ਕੱਢ ਦਿੱਤਾ ਸੀ,
1: ਨਿਸ ਗਏ ਨਹਿ ਸਖਤ ਦਿਖਾਰੀ।
0: ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ, ਜਦੋਂ ਆਣ ਕੇ ਸਾਧ ਸੰਗਤ ਜੀ ਇਹਨਾਂ ਖੈਰੇ ਜੱਟਾਂ ਨੇ ਕਿਹਾ ਨਾ ਕਿ ਮਹਾਰਾਜ ਤੁਹਾਡੇ ਕਰਕੇ ਇੱਥੇ ਮੀਂਹ ਨਹੀਂ ਪੈ ਰਿਹਾ, ਅਤੇ ਮੀਂਹ ਨਾ ਪੈਣ ਕਰਕੇ ਇਸ ਸਾਡੇ ਇਲਾਕੇ ਵਿੱਚ ਸਾਡੀਆਂ ਫਸਲਾਂ ਜਿਹੜੀਆਂ ਨੇ ਉਹ ਸੁੱਕ ਰਹੀਆਂ ਨੇ, ਸੋਕਾ ਪੈ ਗਿਆ ਮਹਾਰਾਜ। ਜੇ ਸਾਡੀਆਂ ਫਸਲਾਂ ਨਾ ਹੋਈਆਂ ਤਾਂ ਸਾਡੀਆਂ ਨਸਲਾਂ ਵੀ ਨਹੀਂ ਰਹਿਣੀਆਂ ਮਹਾਰਾਜ, ਸਾਡੀ ਫਸਲ ਦੇ ਨਾਲ ਸਾਡੀ ਨਸਲ ਵੀ ਜਿਹੜੀ ਹੈ ਉਹ ਖਤਮ ਹੋ ਜਾਣੀ। ਮਹਾਰਾਜ ਕਹਿਣ ਲੱਗੇ, ਠੀਕ ਹੈ, ਜੇ ਸਾਡੇ ਜਾਣ ਨਾਲ ਤੁਹਾਡਾ ਭਲਾ ਹੁੰਦਾ ਤਾਂ ਸਾਨੂੰ ਕੀ ਹੈ, ਅਸੀਂ ਇੱਥੇ ਨਹੀਂ ਉੱਥੇ ਜਾ ਕੇ ਬਹਿ ਕੇ ਪਰਮੇਸ਼ਰ ਦੀ ਭਗਤੀ ਕਰ ਲਵਾਂਗੇ। ਉੱਥੋਂ ਉੱਠੇ ਸਤਿਗੁਰੂ ਜੀ ਖਾਨ ਛਾਪਰੀ ਵਾਲੇ ਅਸਥਾਨ 'ਤੇ ਗਏ ਸਤਸੰਗ ਜੀ, ਜੰਗਲ ਦੇ ਵਿੱਚ ਮੰਗਣ ਲਾ ਦਿੱਤੇ ਗੁਰੂ ਅੰਗਦ ਦੇਵ ਮਹਾਰਾਜ। ਅਤੇ ਜਦੋਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਵਾਪਸ ਆਏ, ਜਦੋਂ ਉਹਨਾਂ ਪੁੱਛਿਆ, ਜਦੋਂ ਅਸਥਾਨ 'ਤੇ ਆ ਕੇ ਦੇਖਿਆ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏ, ਇੱਕ ਸੇਵਾਦਾਰ ਉੱਥੇ ਹਾਜ਼ਰ ਸੀ, ਉਹਨੂੰ ਪੁੱਛਿਆ ਕਿ ਕਿੱਥੇ ਗਏ ਹੈ, ਉਹ ਸੇਵਾਦਾਰ ਨੇ ਦੱਸਿਆ ਕਿ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਖੈਰੇ ਜੱਟ ਆਏ ਸੀ, ਉਹਨਾਂ ਨੇ ਤਪੇ ਦੇ ਆਖੇ ਲੱਗ ਕੇ ਕਿਹਾ ਕਿ ਤੁਹਾਡੀ ਇੱਥੇ ਰਹਿਣ ਕਰਕੇ ਇੱਥੇ ਮੀਂਹ ਨਹੀਂ ਪੈ ਰਿਹਾ, ਸਾਡਾ ਨੁਕਸਾਨ ਹੋ ਰਿਹਾ ਹੈ, ਸਾਡੀ ਫਸਲ ਅਤੇ ਸਾਡੀ ਨਸਲ ਨੂੰ ਖਤਰਾ ਹੈ, ਜੇ ਤੁਸੀਂ ਜਾਓਗੇ ਤਾਂ ਸਾਡੀ ਫਸਲ ਅਤੇ ਨਸਲ ਬਚੇਗੀ। ਇਹਨਾਂ ਦੀ ਫਸਲ ਅਤੇ ਨਸਲ ਨੂੰ ਬਚਾਉਣ ਵਾਸਤੇ ਮਹਾਰਾਜ ਇੱਥੋਂ ਉੱਠ ਕੇ ਦੂਸਰੇ ਪਾਸੇ ਚਲੇ ਗਏ ਹੈ। ਇਹ

0: ਲੈ ਕੇ ਜਾਣਗੇ ਉੱਥੇ ਮੀਂਹ ਪਵੇਗਾ। ਜਦੋਂ ਇਹ ਵਚਨ ਸੁਣਿਆ ਨਾ ਸਾਧ ਸੰਗਤ ਜੀ, ਕਿਉਂਕਿ ਉਦੋਂ ਸਾਰੇ ਜਿਹੜੇ ਖਹਿਰੇ ਜੱਟ ਸਨ ਜਦੋਂ ਤਪੇ ਨੇ, ਇਹਨਾਂ ਨੂੰ ਕਿਹਾ ਸੀ ਕਿ ਜੇ ਗੁਰੂ ਜਾਊਗਾ ਤਾਂ ਫਿਰ ਮੀਂਹ ਪਵੇਗਾ। ਕਾਫ਼ੀ ਦਿਨ ਉਹਨਾਂ ਵੇਟ ਕੀਤੀ, ਮੀਂਹ ਪਿਆ ਹੀ ਨਹੀਂ, ਕੋਈ ਆਕਾਸ਼ ਵਿੱਚ ਬਦਲ ਨਹੀਂ ਆਇਆ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਚਨ ਕੀਤਾ ਕਿ ਇਹਨੂੰ ਜਿਹੜਾ ਜਿਹੜਾ ਵੀ ਜੱਟ ਆਪਣੇ ਖੇਤ ਵਿੱਚ ਲੈ ਕੇ ਜਾਵੇਗਾ ਉਹਦੇ ਖੇਤ ਵਿੱਚ ਮੀਂਹ ਪਵੇਗਾ। ਸਤਸੰਗ ਜੀ ਜਦੋਂ ਇਹਨੂੰ ਬਾਹੂ ਫੜਿਆ ਨਾ, ਇਹਦੀ ਕੋਠੜੀ ਜੀ ਚੋਂ ਬਾਹਰ ਕੱਢਿਆ, ਉਸੇ ਵੇਲੇ ਕਾਲੀਆਂ ਘਟਾਵਾਂ ਚੜ੍ਹ ਕੇ ਆ ਗਈਆਂ। ਅਤੇ ਜੱਟਾਂ ਦੇ ਮਨ ਵਿੱਚ ਹੋਰ ਜਿਹੜਾ ਇਹ ਭਰੋਸਾ ਬਣ ਗਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਚਨ ਸੱਚ ਹੈ, ਅਟਲ ਹੈ, ਅਤੇ ਖਿੱਚਣ ਲੱਗੇ ਆਪਣੇ ਆਪਣੇ ਖੇਤਾਂ ਵਿੱਚ। ਜਦੋਂ ਦੋ ਚੌਹਨੇ ਖੜ੍ਹੇ ਆ, ਉੱਥੇ ਮੀਂਹ ਪਿਆ, ਅਤੇ ਫਿਰ ਨਾਲ ਸਤਿਗੁਰੂ ਜੀ ਨੇ ਕਿਹਾ ਥੋੜ੍ਹਾ ਹੀ ਸਮਾਂ ਹੈ, ਸ਼ਾਮ ਤੱਕ ਹੀ ਹੈ ਤੁਹਾਡੇ ਕੋਲ ਸ਼ਾਮਾਂ, ਜਿੱਥੇ ਜਿੱਥੇ ਵੀ ਇਹਨੂੰ ਲੈ ਜਾਓਗੇ ਅਤੇ ਉੱਥੇ ਉੱਥੇ ਮੀਂਹ ਪਵੇਗਾ। ਹਰਾਜਕ ਨੂੰ ਕਾਹਲੀ ਸੀ ਕਿ ਮੇਰਾ ਕਿਤੇ ਖੇਤ ਸੁੱਕਾ ਨਾ ਰਹਿ ਜਾਵੇ, ਇਸ ਕਰਕੇ ਉਸ ਤਵੇ ਨੂੰ ਖਿੱਚ ਖਿੱਚ ਕੇ ਜਦੋਂ ਆਪਣੇ ਖੇਤਾਂ ਵਿੱਚ ਖੜ੍ਹਦੇ ਹੈ ਅਤੇ ਉਹਦਾ ਖਿੱਚ ਖਿੱਚ ਕੇ ਸਾਧ ਸੰਗਤ ਜੀ ਸਰੀਰ ਦਾ ਅੰਗ ਜਿਹੜਾ ਹੈ ਨਾ ਇਕੱਲਾ ਇਕੱਲਾ ਕਰ ਦਿੱਤਾ। ਕਿਸੇ ਨੇ ਬਾਂਹ ਖਿੱਚ ਲਈ, ਕਿਸੇ ਨੇ ਲੱਤ ਖਿੱਚ ਲਈ, ਜੋ ਜੋ ਵੀ ਕਿਸੇ ਦੇ ਹੱਥ ਵਿੱਚ ਆਇਆ ਆਪਣੇ ਖੇਤਾਂ ਵਿੱਚ ਲੈ ਗਈ, ਖਿੱਚ ਕੇ ਉੱਥੇ ਉੱਥੇ ਵਰਖਾ ਹੋਈ, ਇਸ ਤਰ੍ਹਾਂ ਉਹਦੀ ਮੌਤ ਹੋਈ। ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੇ ਜਦੋਂ ਪਾਸ ਗਏ ਨਾ, ਅਤੇ ਜਾ ਕੇ ਜਦੋਂ ਨਮਸਕਾਰ ਕੀਤੀ ਅਤੇ ਸਤਿਗੁਰੂ ਜੀ ਨੇ ਆਪਣਾ ਮੁੱਖ ਦੂਜੇ ਪਾਸੇ ਕਰ ਲਿਆ, ਅਤੇ ਦੂਜੇ ਪਾਸੇ ਗਏ ਫਿਰ ਦੂਜੇ ਪਾਸੇ ਕਰ ਲਿਆ। ਫਿਰ ਜਦੋਂ ਇਸ ਤਰ੍ਹਾਂ ਚਾਰ ਸਫੇਰੇ ਹੀ ਮਹਾਰਾਜ ਜੀ ਨੇ ਆਪਣਾ ਮੁੱਖ ਉੱਧਰ ਉੱਧਰ ਕੀਤਾ ਨਾ, ਅਤੇ ਬੇਨਤੀ ਕੀ ਬੜੀ ਨਿਮਰਤਾ ਨਾਲ, ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਮਹਾਰਾਜ ਕੀ ਭੁੱਲ ਹੋ ਗਈ? ਮਹਾਰਾਜ ਕਹਿੰਦੇ ਜਿਹੜਾ ਤੁਸੀਂ ਤਪੇ ਨੂੰ ਇਹਨਾਂ ਦੁੱਖ ਦਵਾਇਆ ਹੈ, ਉਹਦੀ ਐਸੀ ਜਿਹੜੀ ਹਾਲਤ ਕਰਵਾਈ ਹੈ ਖਹਿਰੇ ਜੱਟਾਂ ਦੇ ਕੋਲੋਂ, ਤੁਹਾਨੂੰ ਨਹੀਂ ਸੀ ਚਾਹੀਦਾ। ਕਹਿਣ ਲੱਗਾ ਮਹਾਰਾਜ ਮੇਰੀ ਗੱਲ ਹੁੰਦੀ ਨਾ ਅਤੇ ਮੈਂ ਉਸਨੂੰ ਕੁਝ ਨਹੀਂ ਸੀ ਕਹਿਣਾ, ਉਹਨੇ ਤੁਹਾਡੀ ਨਰਾਦਰੀ ਕੀਤੀ ਹੈ ਅਤੇ ਤੁਹਾਡੀ ਉਹ ਅੱਗੇ ਮੇਰੇ ਕੋਲੋਂ ਜਰੀ ਨਹੀਂ ਗਈ, ਇਸ ਕਰਕੇ ਮਹਾਰਾਜ ਇਹ ਗੱਲ ਹੋਈ ਹੈ। ਅੱਗੇ ਵਾਸਤੇ ਅਸੀਂ ਜਿਹੜੀ ਗੱਲ ਹੈ ਉਹ ਨਹੀਂ ਕਰਾਂਗੇ, ਅੱਗੇ ਵਾਸਤੇ ਇਹੋ ਜਿਹਾ ਵਚਨ ਅਸੀਂ ਨਹੀਂ ਕਰਾਂਗੇ। ਫਿਰ ਸਾਧ ਸੰਗਤ ਜੀ ਜਿਹੜੇ ਖਹਿਰੇ ਜੱਟ ਸਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆਏ ਅਤੇ ਬੇਨਤੀ ਕਰਕੇ ਵਾਪਸ ਉਹਨਾਂ ਨੂੰ ਖਡੂਰ ਸਾਹਿਬ ਦੇ ਵਿੱਚ ਲੈ ਕੇ ਆਏ। ਇਸ ਕਰਕੇ ਇੱਥੇ ਭਾਈ ਪੈੜਾ ਮੁਖਾ ਪੈੜਾ ਜੀ, ਭਾਈ ਪੁਰਾਣਾ ਜੀ ਮਿਹਰਬਾਨ ਦੇ ਨਾਲ ਇਹ ਗੱਲ ਕਰ ਰਹੇ, ਤੂੰ ਸ਼ਕਤੀ ਦੀ ਗੱਲ ਕਰਦਾ ਕਿ ਗੁਰੂ ਦੇ ਵਿੱਚ ਸ਼ਕਤੀ ਹੁੰਦੀ ਅਤੇ ਦਿਖਾਉਂਦੇ ਨਾ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਕਤੀ ਹੁੰਦੀ ਅਤੇ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਬੈਠਦੇ? ਪਰ ਇਹਨੂੰ ਇਹ ਗੱਲ ਨਹੀਂ ਪਤਾ ਵੀ ਇਕੱਲੇ ਹੀ ਨਹੀਂ ਆਏ, ਨਾਲ 52 ਰਾਜੇ ਵੀ ਸਤਿਗੁਰੂ ਜੀ ਲੈ ਕੇ ਆਏ ਹੈ। ਆਪ ਨਹੀਂ ਸੀ ਗਏ, ਉਹ ਕੈਦੀਆਂ ਨੂੰ ਰਿਹਾ ਕਰਾਉਣ ਵਾਸਤੇ ਗਏ ਸਨ, ਉੱਥੋਂ ਛਡਾਉਣ ਵਾਸਤੇ, ਉਹਨਾਂ ਦੀ ਬੰਦ ਖਲਾਸੀ ਕਰਵਾਉਣ ਵਾਸਤੇ ਸਤਿਗੁਰੂ ਜੀ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਇਹ ਸਰੀਰ ਦੇ ਕਸ਼ਟ ਸਹਾਰਿਆ ਸਾਧ ਸੰਗਤ ਜੀ, ਉਹਨਾਂ ਨੇ ਸਾਡੇ ਭਲੇ ਵਾਸਤੇ, ਜਗਤ ਜਲੰਦੀ ਦੀ ਰੱਖਿਆ ਵਾਸਤੇ, ਨਹੀਂ ਤਾਂ ਸੰਸਾਰ ਦੀ ਇਹ ਹਾਲਤ ਹੋਣੀ ਸੀ। ਦੇਖਿਆ ਨਾ, ਗੁਰੂ ਤੋਂ ਬਗੈਰ ਜਿਹੜੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਆ ਉਹਨਾਂ ਨੂੰ ਫਿਰ ਕਿਵੇਂ ਲੋਕ ਸਾੜਦੇ ਆ? ਦਿੱਲੀ ਵਿੱਚ ਵੇਖਿਆ 84 ਦੇ ਵਿੱਚ ਕੀ ਹਾਲਤ ਹੋਈ, ਸਿੱਖਾਂ ਦੇ ਗਲਾਂ ਦੇ ਵਿੱਚ ਪੈਰ ਪਾਏ ਗਏ, ਉਹਨਾਂ ਨੂੰ ਸਾੜਿਆ ਗਿਆ, ਤੇਲ ਪਾਇਆ ਗਿਆ, ਅੱਗਾਂ ਲਾਈਆਂ ਗਈਆਂ ਘਰਾਂ ਨੂੰ, ਗੱਡੀਆਂ ਨੂੰ। ਗੁਰੂ ਤੋਂ ਬੇਮੁੱਖ ਹੋਣ ਕਰਕੇ ਇਹ ਸਾਧ ਸੰਗਤ ਜੀ ਸੰਸਾਰ ਦੀ ਹਾਲਤ ਹੁੰਦੀ ਹੈ। ਇਸ ਹਾਲਤ ਤੋਂ ਸਾਨੂੰ ਬਚਾਉਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਤਤੀ ਤਵੀ 'ਤੇ ਬੈਠੇ ਕਿ ਸਾਡੀ ਸਿੱਖਾਂ ਨੂੰ ਕਿਤੇ ਤਤੀ ਵਾਹ ਨਾ ਲੱਗੀ, ਇਹਨਾਂ ਨੂੰ ਕਿਤੇ ਦੁੱਖ ਨਾ ਆਵੇ। ਸਾਡਾ ਦੁੱਖ ਗੁਰੂ ਨੇ ਆਪਣੇ ਤਨ 'ਤੇ ਸਹਾਰਿਆ ਸਾਡੇ ਭਲੇ ਵਾਸਤੇ, ਇਸ ਕਰਕੇ ਇਹ ਕੇਵਲ ਵਡਿਆਈ ਵਾਸਤੇ, ਆਪਣੇ ਸਤਿਕਾਰ ਵਾਸਤੇ, ਮਾਇਆ ਦੀ ਭੁੱਖ ਕਰਕੇ ਐਸੀਆਂ ਗੱਲਾਂ ਗੁਰੂ ਬਾਬਤ ਮਿਹਰਬਾਨ ਜੀ ਕਰ ਰਹੇ ਹਨ।
1: ਸ਼੍ਰੀ ਅਮਰ ਸਹੀ ਉਰਲਾਤ,
0: ਤੇ ਇੱਧਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਾਬਤ ਵਡਿਆਈ ਕੀਤੀ ਅਤੇ ਇੱਥੇ ਨਾਲ ਹੀ ਇਹ ਵੀ ਵਚਨ ਕੀਤਾ ਕਿ ਇਮ ਸ੍ਰੀ ਅਮਰ ਸਹੀ ਗੁਰਲਾਤ। ਅਤੇ ਜਦੋਂ ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਇਸ ਤਖ਼ਤ 'ਤੇ ਬੈਠੇ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ ਉਹਨਾਂ ਨੇ ਆਣ ਕੇ ਸੰਗਤ ਦੇ ਵਿੱਚ ਬੈਠਿਆਂ ਹੀ ਸਤਿਗੁਰੂ ਜੀ ਦੇ ਸ਼ਾਦੀ ਦੇ ਵਿੱਚ ਆਣ ਕੇ ਲੱਤ ਮਾਰੀ,
1: ਕਸ਼ਟ ਲਹਿਓ ਬੈ ਬੜ ਬ੍ਰਿਧ ਗਾਤ।
0: ਉਸ ਵੇਲੇ ਸਤਿਗੁਰੂ ਜੀ ਦੀ ਉਮਰ ਜਿਹੜੀ ਸੀ 72 ਸਾਲ ਦੇ ਨੇੜੇ ਸੀ, ਸਰੀਰ ਜਿਹੜਾ ਸੀ ਬੜਾ ਬਜ਼ੁਰਗ ਹੋ ਚੁੱਕਿਆ ਸੀ। ਜਦੋਂ ਲੱਤ ਮਾਰੀ ਨਾ ਜ਼ੋਰ ਦੇ ਨਾਲ ਗੁਰੂ ਮਹਾਰਾਜ ਜੀ ਦੀ ਸ਼ਾਦੀ ਵਿੱਚ ਆ ਕੇ ਬਾਬਾ ਦਾਤੂ ਜੀ ਨੇ, ਅਤੇ ਸਤਿਗੁਰੂ ਜੀ ਤਖ਼ਤ ਤੋਂ ਡਿੱਗ ਪਏ। ਬੜਾ ਦੁੱਖ ਤਾਂ ਬਹੁਤ ਹੋਇਆ, ਬੜੀ ਤਕਲੀਫ ਹੋਈ, ਪਰ ਉਸ ਤਕਲੀਫ ਨੂੰ ਸਤਿਗੁਰੂ ਜੀ ਸਹਾਰ ਗਏ ਅਤੇ ਬਾਬਾ ਦਾਤੂ ਜੀ ਦੀ ਲੱਤ ਘੁੱਟ ਕੇ ਪਕੜ ਕੇ ਅਤੇ ਉਸ ਨੂੰ ਮਾਣ ਲੈ ਪਈ। ਕਹਿਣ ਲੱਗੀ ਕਿ ਸਾਡਾ ਸਰੀਰ ਬਜ਼ੁਰਗ ਹੋ ਚੁੱਕਿਆ ਹੈ, ਸਾਡੇ ਹੱਡ ਜਿਹੜੇ ਨੇ ਸਖਤ ਹੋ ਚੁੱਕੇ ਨੇ, ਕਿਤੇ ਤੁਹਾਨੂੰ ਚੋਟ ਤਾਂ ਨਹੀਂ ਆਈ, ਤੁਹਾਨੂੰ ਸੱਟ ਤਾਂ ਨਹੀਂ ਲੱਗੀ? ਸਤਿਸੰਗ ਜੀ, ਇੰਨੀ ਨਿਮਰਤਾ ਸੀ ਗੁਰੂ ਦੀ। ਉਸ ਗੁਰੂ ਦੀ ਨਿਮਰਤਾ ਨੂੰ ਭਾਈ ਪੁਰਾਣਾ ਜੀ ਦੱਸ ਰਹੇ ਆ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਕਿਵੇਂ ਨਿਮਰਤਾ ਵਿੱਚ ਰਹਿ ਕੇ, ਜੋ ਗੁਰੂ ਘਰ ਦਾ ਸਿਧਾਂਤ ਹੈ, ਗੁਰੂ ਘਰ ਦਾ ਉਪਦੇਸ਼ ਹੈ, ਉਸ ਨੂੰ ਸੰਸਾਰ ਦੇ ਵਿੱਚ ਕੋਨੇ ਕੋਨੇ ਵਿੱਚ ਪਹੁੰਚਾਇਆ। ਉਸ ਤੋਂ ਬਾਅਦ ਉਸੇ ਤਖ਼ਤ 'ਤੇ ਜਦੋਂ ਗੁਰੂ ਅਮਰਦਾਸ ਜੀ ਬੈਠੇ ਨੇ, ਉਹਨਾਂ ਨੇ ਵੀ ਉਸੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਰੱਖਿਆ।
1: ਗੋਇੰਦਵਾਲ ਚੋਰ ਕਰ ਗਏ
0: ਅਤੇ ਸਮਾਂ ਆਉਣ ਦੇ ਫਿਰ ਗੋਇੰਦਵਾਲ ਸਾਹਿਬ ਜੀ ਨੂੰ ਉਹ ਵੀ ਛੱਡ ਕੇ ਚਲੇ ਗਏ।
1: ਹੁਣ ਭਾਈ ਬਿਰਧ ਲਿਆਵਤ ਭਏ,
0: ਫਿਰ ਭਾਈ ਬੁੱਢਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਅਤੇ ਵਾਪਸ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਲੈ ਕੇ ਆਂਦਾ।
1: ਜੋ ਤੁਮ ਦੁਖਨ ਬਰਨ ਬਖਾਨਾ,
0: ਭਾਈ ਪ੍ਰਾਣਾ ਜੀ ਕਹਿੰਦੇ ਜਿਹੜੇ ਤੁਸੀਂ ਦੋਸ਼ ਗੁਰੂ ਦੇ ਵਿੱਚ ਕਹਿ ਰਹੇ ਹੋ ਨਾ, ਦੱਸ ਰਹੇ ਹੋ,
1: ਸਤਿਗੁਰ ਮਤ ਇਹੋ ਭੂਖਨ ਖਜਾਨਾ,
0: ਸਤਿਗੁਰ ਜੀ ਨੇ ਆਪਣੀ ਮਤ ਦੇ ਵਿੱਚ ਇਹਨਾਂ ਨੂੰ ਭੂਖਨ ਗਹਿਣੇ ਜਾਣੇ ਆ। ਜਿਹੜੇ ਤੁਸੀਂ ਦੋਸ਼ ਉਹਨਾਂ ਦੇ ਲਾ ਰਹੇ ਹੋ ਵੀ ਉਹ ਸ਼ਕਤੀ ਨਹੀਂ ਦਿਖਾਉਂਦੇ, ਉਹ ਨਿਮਰਤਾ ਵਿੱਚ ਰਹਿੰਦੇ ਹੈ, ਸਤਿਗੁਰੂ ਨੇ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਦਰਸਾਇਆ ਹੈ। ਭਾਈ ਪ੍ਰਾਣਾ ਜੀ ਇਸ ਤਰ੍ਹਾਂ ਸਤਿਸੰਗਤ ਜੀ ਗੁਰੂ ਦੀ ਵਡਿਆਈ ਕਰਕੇ ਬਾਬਾ ਮਿਹਰਬਾਨ ਜੀ ਨੂੰ ਸਮਝਾ ਰਹੇ ਆ, ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਖਾਨੇ ਵਿੱਚ ਗੱਲ ਪੈ ਜਾਵੇ ਅਤੇ ਇਹ ਈਰਖਾ ਛੱਡ ਕੇ, ਵੈਰ ਭਾਵਨਾ ਛੱਡ ਕੇ ਫਿਰ ਗੁਰੂ ਘਰ ਨਾਲ ਜੁੜ ਜਾਣ, ਕਿਉਂਕਿ ਗੁਰੂ ਕੀ ਹੈ, ਇਹ ਫਿਰ ਗੁਰੂ ਘਰ ਨਾਲ ਜੁੜ ਜਾਣ ਅਤੇ ਇਹਨਾਂ ਦਾ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਸਤਿਕਾਰ ਸੀ, ਫਿਰ ਉਹ ਜਿਹੜਾ ਸਤਿਕਾਰ ਹੈ ਬਹਾਲ ਹੋ ਜਾਵੇ, ਸੰਗਤਾਂ ਇਹਨਾਂ ਨੂੰ ਵੀ ਸਤਿਕਾਰ ਦੇਣ, ਇਹਨਾਂ ਦੀ ਵੀ ਪੂਜਾ ਕਰਨ, ਇਸ ਕਰਕੇ ਸਮਝਾ ਰਹੇ ਨੇ, ਪਰ ਇਹਨੇ ਸਮਝਣਾ ਨਹੀਂ ਹੈ। ਇਸ ਤੋਂ ਅਗਲੀ ਜਿਹੜੀ ਕਥਾ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਹਰ ਜਸ ਸਰਵਣ ਕੀਤਾ। ਸਤਿਗੁਰੂ ਜੀ ਆਪ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਦਾਸ ਪਾਸੋਂ ਗੁਰੂ ਦੀ ਵਡਿਆਈ ਕਰਦੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਆਪ ਸੰਗਤ ਨੇ ਖਿਮਾ ਬਖਸ਼ਿਸ਼ ਕਰਨੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇਆ ਗੁਣ

ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨੇ ਦਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਵੰਦ ਵੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਵ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ ਪ੍ਰੰਦ ਗੁਰਬਾਣੀ ਕੀਰਤਨ ਕਥਾ ਵਿਚਾਰਾਂ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ। ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ। ਭਜੋ ਜਗਦੀਸ਼ ਦੇ ਮਾਂ ਬਾਪ ਅਨੁਸਾਰ ਕਾਕਾ ਚੰਦ ਹਰਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅਰਦਾਸ ਬੇਨਤੀ ਹੈ ਮਹਾਰਾਜ। ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਲੰਬੀ ਆਜੂ ਬਖਸ਼ਿਸ਼ ਕਰਨੀ ਮਹਾਰਾਜ, ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਕਿਰਪਾ ਕਰਨੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੋ ਵੀ ਸ਼ਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ, ਪਾਵਨ ਪਿੱਤਰ ਹੁਕਮਨਾਮੇ। ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ, ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮੇਲਿਆਂ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਜਿਸ ਹੈ ਜਗਾਏ ਪਿਆਵੇ ਇਹੋ ਰਾ ਸਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹੇ ਬਸੇਰਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹਿ ਮਿਟਾਵਉ, ਸਿਮਰਉ ਜਸ ਬਿਸੰਭਰੀ ਕੈ, ਨਾਮ ਜਪਤ ਅਗਨ ਤਨ ਜਿਕੈ। ਵੇਦ ਪ੍ਰਾਨ ਸਿਮਰ ਸੁਦਾਖਿਰ, ਕੀਨੇ ਰਾਮ ਨਾਮ ਇਕਾਖਿਰ, ਕਿਨਕਾ ਏਕ ਜਿਹ ਜੀ ਅਵਸਾਵੈ, ਤਾਂ ਕਿ ਮਹਿਮਾ ਗਿਨ ਨਾਵੈ। ਪੰਖੀ ਏਕੈ ਦਰਸ ਤੁਹਾਰੂ, ਨਾਨਕੁਨ ਸੰਮੁਹਿ ਉਦਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸਾਇ, ਪ੍ਰਭ ਕੇ ਸਮ ਦੁਖ ਜਮਨਾ ਸਾਹਿਬ, ਪ੍ਰਭ ਕੇ ਸਮ ਕਾਲ ਪਰ ਹਰਾਇ, ਪ੍ਰਭ ਕੇ ਸਮ ਦੁਸਮਨ ਟਰਾਇ, ਪ੍ਰਭ ਸਿਮਰਤ ਕਹਿ ਬਿਘਨ ਲਾਗੈ, ਪ੍ਰਭ ਕੇ ਸਿਮਰਨ ਆਨੰਦ ਜਾਗੈ, ਪ੍ਰਭ ਕੇ ਸੁਣ ਭਾਵਨਾ ਵਿਆਪੈ, ਪ੍ਰਭ ਕੇ ਸਮ ਦੁਖ ਨਾ ਸੰਤਾਪੈ, ਪ੍ਰਭ ਕੇ ਸਮ ਸਾਧਕ ਸੰਗ, ਸਰਵਨ ਦਹਨ ਅਨਕਹ ਰੰਗ, ਪ੍ਰਭ ਕੇ ਸਿਮਰਨ ਰਿਦ ਸਿਧਨਾ ਨਿਧੋ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪਤਾ ਪੂਜਾ, ਪ੍ਰਭ ਕਾ ਸਿਮਰਨ ਬਿਨਸਾ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੋਇ ਸੁਪਰਾ, ਪ੍ਰਭ ਕਾ ਸਿਮਰਨ ਸੁਫਲ ਫਰਾ, ਸਿਮਰਹਿ ਜਨਾਬ।

ਸਿਮਰਾਈ ਨਾਨਕ ਤਾ ਕਰ ਲਾਗੋ ਪਾਏ ਪ੍ਰਭ ਕਸਮ ਸਭ ਤੇ ਉਚਾ ਪ੍ਰਭ ਕਸਮਰਨ ਉਦਰੇ ਉਚਾ ਪ੍ਰਭ ਕਸਮ ਤਰਸਨਾ ਬੋਝਾ ਪ੍ਰਭ ਕਸਮ ਸਭ ਕੇ ਸੋਜਾ ਪ੍ਰਭ ਕਾ ਸਿਮਰਨ ਨਾਨਕ ਜਮੰਤਰਾਸਾਓ ਪ੍ਰਭ ਕਸਮ ਪੂਰਨਾਸਾਓ ਪ੍ਰਭ ਕਸਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ ਪ੍ਰਭ ਜੀ ਵਸ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਾ ਸਿਮਰਹਿ ਸ੍ਰੀ ਧਨਵੰਤੀ ਪ੍ਰਭ ਕਾ ਸਿਮਰਹਿ ਸ੍ਰੀ ਪਾਤਵੰਤੀ ਪ੍ਰਭ ਕਾ ਸਿਮਰਹਿ ਸ੍ਰੀ ਜਨ ਪ੍ਰਵਾਨ ਪ੍ਰਭ ਕਾ ਸਿਮਰਹਿ ਸ੍ਰੀ ਪੁਰਖ ਪ੍ਰਧਾਨ ਪ੍ਰਭ ਕਾ ਸਿਮਰਹਿ ਸ੍ਰੀ ਬੇ ਮਹਤਾ ਜੀ ਪ੍ਰਭ ਕਾ ਸਿਮਰਹਿ ਸ੍ਰੀ ਸਰਬ ਕੀ ਰਾਜੀ ਪ੍ਰਭ ਕਾ ਸਿਮਰਹਿ ਸ੍ਰੀ ਸੁਖਵਾਸੀ ਪ੍ਰਭ ਕਾ ਸਿਮਰਹਿ ਸਦਾ ਬਨਾਸੀ ਸਿਮਰਤੀ ਲਾਗ ਜਨਾਵ ਦਯਾਲਾ ਨਾਨਕ ਜਾਨਕੀ ਮੰਗਾਰ ਵਾਲਾ ਪ੍ਰਭ ਕਾ ਸਿਮਰਹਿ ਸ੍ਰੀ ਪਰਉਪਕਾਰੀ ਪ੍ਰਭ ਕਾ ਸਿਮਰਹਿ ਤਿਨ ਸਤਿ ਬਰਹਾਰੀ ਪ੍ਰਭ ਕਾ ਸਿਮਰਹਿ ਸ੍ਰੀ ਮੁਖ ਸੁਹਾਵੀ ਪ੍ਰਭ ਕਾ ਸਿਮਰਹਿ ਤਿਨ ਸੁਖ ਬਿਹਾਵੈ ਪ੍ਰਭ ਕਾ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਾ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਾ ਸਿਮਰਹਿ ਤਿਨ ਆਨੰਦ ਕਨੇਰੇ ਪ੍ਰਭ ਕਾ ਸਿਮਰਹਿ ਬਸ ਹਰ ਨੇਰੇ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋਣਾ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸੁਮਾਨੀ ਪ੍ਰਭ ਕਾ ਸਿਮਰਨ ਨਿਹ ਚਰਾਸਨ ਪ੍ਰਭ ਕਾ ਸਿਮਰਨ ਕਮਰ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਚਨਕਾਰ ਸੁਖ ਪ੍ਰਭ ਸਿਮਰਨ ਕਾਂਦਰਾ ਪੈਰ ਸਿਮਰਹਿ ਸੀ ਜਨ ਜਿਨ ਕੋ ਪ੍ਰਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰਿ ਸਿਮਰਨ ਕਰ ਭਗਤ ਪ੍ਰਗਟਾਇ ਹਰਿ ਸਿਮਰਨ ਲਗ ਵੇ ਦੇ ਉਪਾਇ ਹਰਿ ਸਿਮਰਨ ਪੈ ਸੇਧ ਜਤੀ ਦਾਤੇ ਹਰਿ ਸਿਮਰਨ ਨੀਚ ਚਾਹੋ ਕੁੰਟ ਜਾਤੀ ਹਰ ਸਿਮਰਨ ਧਾਰ ਸਭ ਧਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਕਲ ਆਕਾਰਾ ਹਰ ਸਿਮਰਨ ਮਹਿ ਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖਭੰਜਨ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਹਸਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਾਇ ਮਨ ਊਹਾ ਨਾਮ ਤੇਰਾ ਸੰਗ ਸਹਾਇ ਜਹ ਮਹਾ ਪਾਇਆ ਦੂਤ ਜਮਦਾਰ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਦੁਪਾਰੀ ਹਰਿ ਗੁਨਾਮ ਖਿਨ ਮਾਹੇ ਉਦਾਰੀ ਅਨਕ ਮਨ ਹੈ ਚਰਨ ਕਰਤ ਨਹੀਂ ਤਾਰਾ ਹਰਿ ਨਾਮ ਕੂਟ ਪਾਪ ਪਰ ਹਰਿ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਇਆ ਸੁਖ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰਿ ਨਾਮ ਜਪ ਦੋ ਸੁਖੀਆ ਲਾ ਕਰੋ ਰਿ ਬੰਧਨ ਪਰ ਹਰਿ ਨਾਮ ਜਪ ਨੇਹ ਤਾਰਾ ਅਨਕ ਮਾਇ ਰੰਗ ਦੇਖ ਨਾ ਬੁਝਾਵੈ ਹਰਿ ਨਾਮ ਜਪ ਆਗ ਆਵੈ ਜਿਹ ਮਾਰਗ ਹੋ ਜਾ ਤਕਲਾ ਤਹ ਹਰਿ ਨਾਮ ਸੰਹੋ ਸੁਹਿਲਾ ਸਨਾਮ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਘਨ ਜਹਾ ਸੰਘਾਰ ਹਰਿ ਕਾ ਨਾਮ ਤਤਕਾਰ ਉਧਾਰ ਅਨਕ ਜੁਆ ਜਨਮ ਅਮਰ ਜਾਮ ਨਾਮ ਜਪਤ ਪਾਵ ਬਿਸਰਾਮ ਹਉ ਮੈਲਾ ਮਲ ਕਬੂ ਨ ਤੁਵੈ ਹਰਿ ਕਾ ਨਾਮ ਕੂਟ ਪਾਪ ਹੋਵੈ ਐਸਾ ਨਾਮ ਜਪ ਹੁਮਨ ਰੰਗ ਨਾਨਕ ਪਾਈਆ ਸਾਧ ਕੈ ਸੰਗ ਜਿਹ ਮਾਰਗ ਕੀ ਗਨ ਜਹਨ ਕੋਸਾ ਹਰਿ ਕਾ ਨਾਮ ਊਹਾ ਸੰਗ ਤੋਸਾ ਜਿਹ ਪੈੜ ਮਹੰਤ ਗੁਬਾਰਾ ਹਰਿ ਕਾ ਨਾਮ ਸੰਗ ਉਜੀਆਰ ਜਹ ਪੰਥ ਤੇਰਾ ਕੋ ਨ ਸੰਜਾ ਨੂੰ ਹਰਿ ਕਾ ਨਾਮ ਤਹ ਨਾਲ ਪਛਾਣੂ ਜਹ ਮਹਾ ਪਾਇਆ ਅੰਤਵਤ ਬਹੁ ਕਾਮ ਤਹ ਹਰਿ ਕਾ ਨਾਮ ਕੀ ਤੁਮ ਪ੍ਰਸ਼ਾਮ ਜਹ ਤ੍ਰਿਖਾ ਮ ਤੁਜਾ ਕਰਖੈ ਤਹ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ ਭਗਤ ਜਨ ਕੇ ਵਰਤ ਨਾਮ ਸੰਤ ਜਨ ਕਮਲ ਵਿਸਰਾਮ ਹਰਿ ਕਾ ਨਾਮ ਦਾਸ ਕੋਟ ਹਰਿ ਕਾ ਨਾਮ ਉਧਰੇ ਜਨ ਕੋਟ ਹਰਿ ਜਹ ਕਰਤ ਸੰਤ ਦਿਨ ਰਾਤ ਹਰਿ ਹਰਾਉ ਕਰ ਸਾਧ ਕੁਮਾਤ ਹਰਿ ਜਨ ਕਾ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤ ਰੰਗੀ ਕੈ ਨਾਨਕ ਜਨ ਕਾ ਬਿਰਤ ਬਬੀ ਕੈ ਹਰਿ ਕਾ ਨਾਮ ਜਨ ਕਾ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾ ਪਰਿਆ ਨਾ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਾ ਭੋਗ ਜੋਗ ਹਰਿ ਨਾਮ ਜਪਤ ਕਾਸ਼ ਨਾਹਿ ਵਿਯੋਗ ਜਨ ਰਾਤ ਹਰਿ ਨਾਮ ਕੀ ਸੇਵਾ ਨਾਨਕ ਪੂਜਾ ਹਰਿ ਹਰਿ ਦੇਵਾ ਹਰਿ ਹਰਿ ਜਨ ਕਾ ਮਾਰਕ ਜੀਨਾ ਹਰਿ ਤਨ ਜਨ ਕਾ ਪ੍ਰਭ ਦੀਨਾ ਹਰਿ ਹਰਿ ਜਨ ਕਾ ਊਟ ਸਤਾਣੀ ਹਰਿ ਪ੍ਰਤਾਪ ਜਨ ਵਰਨਾ ਜਾਣੀ ਓਤ ਪੂਤ ਜਨ ਹਰਿ ਰਸ ਰਾਤੀ ਸੁਨ ਸਮਾਤ ਨਾਮ ਰਸ ਮਾਤੀ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਰੀ ਪਾਰ ਜਾਤ ਇਹੋ ਹਰਿ ਕੁ ਨਾਮ ਕਾਮ ਦੇਨ ਹਰਿ ਹਰਿ ਗੁਣ ਕਾਮ ਸਵਤੀ ਪੂਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਦਰਦ ਵਾਸਾ ਸੰਤ ਪ੍ਰਤਾਪ ਦੁਰਧਾਵ ਨਾਸਾ ਸੰਤ ਕਾ ਸੰਗੜ ਭਾਗੀ ਪਾਈ ਹੈ ਸੰਤ ਸੇਵਾ ਨਾਮ ਧਿਆਈ ਹੈ ਨਾਮ ਤੁਰਕਾ ਸ਼ਵਰਣ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਬਿਖ ਸਰਬ ਢਡੋਰ ਪੂਜ ਸਨਾਹੀ ਹਰਿ ਹਰਿ ਨਾਨਕ ਨਾਮ ਅੰਬੋਰ ਅਸ਼ਟਪਦੀ ਜੈ ਪ੍ਰਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨਮਤੀ ਫਿਰਿਆ ਅਨੁਕ ਪ੍ਰਕਾਰ ਕੀ ਬਹੁ ਯਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੈ ਕਰ ਰਾਤੀ ਵਰਤ ਨੇਮ ਕਰ ਬਹੁ ਪਾਤੀ
ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੌ ਖੰਡ ਪ੍ਰਥਮੀ ਫਰਾਇ ਚਿਰ ਜੀਵਾ ਮਹਾ ਉਦਾਸ ਤਪੀ ਸਰਥੀ ਵਾਗਨੁ ਵਾਹੇ ਹੂੰਦ ਪ੍ਰਾਨ ਕਨਕਾ ਸਭ ਹੈ ਵਰਪੂਨ ਦਾਨ ਨਿਆਵਲੀ ਕਰਮ ਕਰੈ ਬਹਵਾਸਨ ਜੈਨ ਵਾਰਕ ਸੰਜਮਤ ਸਾਧਨ ਨਿਮਖ ਨਮਕਾਰ ਸਰੀਰ ਘਟਾਵ ਤਾਉ ਪੀ ਹਉ ਮੈ ਮੈ ਨ ਜਾਵੈ ਹਰਿ ਕੇ ਨਾਮ ਸਮ ਸਰ ਕਛੁ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤਿ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਨ ਮਨ ਤੇ ਹੁਟੈ ਸੋਜ ਕਰੈ ਦਿਨ ਸਰ ਰਾਤ ਗੁਮਨ ਕਮੈਲ ਨਾ ਤੰਤ ਜਾ ਤਿਸ ਦੇਹੀ ਕਉ ਬਹ ਸਾਧਨਾ ਕਰ ਮਨ ਤੇ ਕਬਹੁ ਨਾ ਵਿਖਿਆ ਟਰੈ ਜਲ ਦੋਇ ਬਹ ਦੇਹ ਅਨੀਤ ਸੋਧ ਕਹੈ ਹੋਏ ਕਾਚੀ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹ ਮੂਚ ਬਹੁਤ ਸਿਆਣੁ ਜਮਕਾ ਪਾਉ ਬਿਆ ਪੈਨਕ ਜਤਨ ਕਾਰ ਤ੍ਰਿਸੰਨਾ ਤ੍ਰਾਪੈ ਪੀ ਖਾਨੀ ਕਗਨ ਬੋਜੈ ਕੋਟਿਆ ਪਾਉ ਦਰਗਨ ਸੇਜੈ ਛੂਟ ਸਨਾਹਿ ਉਬ ਪੈ ਆਰ ਮੋਹਿ ਵਿਆਪ ਮਾਇਆ ਜਾਰਾਵਰ ਕਰਤੂ ਸਗਲੀ ਜਮ ਡਾਰਨਾ ਗੋਬਿੰਦ ਭਜਨ ਬਿਨਤੇ ਨਹਿ ਮਾਰਨਾ ਹਰਿ ਕੋ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮੰਗਾ ਸਾਜਨ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਟਾਵੈ ਹਰਿ ਹਰਿ ਨਾਮ ਹਿਰਦੈ ਸਤਿ ਗਾਵੈ ਜੇ ਕੋ ਆਪਣੀ ਸੋਭਾ ਡੋਰਾ ਸਾਧ ਸੰਗਿ ਹਉ ਮੈ ਸੁਰੈ ਜੇ ਕੋ ਜਨਮ ਮਰਨ ਦੀ ਡਰੈ ਸਾਧ ਜਨਕ ਸਰਣਿ ਪਰ ਜਿਸ ਜਨ ਕਾਉ ਪ੍ਰਭ ਦਸ ਪਿਆਸ ਨਾਨਕ ਤਕ ਬਰਬਲ ਜਸ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਟਿਆ ਮਾਨ ਆਪਸ ਕਉ ਜੋ ਜਾਣ ਨੀਚੈ ਸੋ ਗਣੀਆਂ ਸਭ ਦੀ ਪੂਜਾ ਜਾ ਕੋ ਮਨ ਹੋਏ ਸਗਲ ਗਿਰੀ ਦਾ ਹਰਿ ਹਰਿ ਨਾਮ ਦਿਨ ਘਟ ਘਟ ਜੀਣਾ ਮਾਨ ਆਪਣੀ ਤੇ ਬੁਰਾ ਮਿਟਾਨ ਦਾ ਪੀਖ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੀ ਤਨ ਨਾਨਕ ਪਾਉ ਪੁਨ ਹਿਲੇ ਪਾ ਨਿਰ ਧਨ ਕੋ ਧਨ ਤੀਰੋ ਨਾ ਉਨ ਥਾਵੇ ਕੋ ਨਾ ਤੀਰਾ ਥਾ ਉਨ ਮਨੇ ਕੋ ਪ੍ਰਭ ਤੀਰੂ ਮਾਨ ਸਗਲ ਘਟਾ ਕਉ ਦੀ ਬਹੁ ਦਾਨ ਕਰਮ ਕਰਾਉਣ ਹਰ ਸਵਾਮ ਸਗਲ ਘਟਾ ਗਿਆ ਅੰਤਰ ਜਾਮੀ ਆਪਣੀ ਗਾਤਮਿਤ ਜਾਨ ਹੋ ਆਪ ਹੀ ਆਪਣ ਸੰਗਾ ਪ੍ਰਭ ਰਾਤੀ ਤੁਮਰੀ ਉਸਤਦ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾ ਸੰਗ ਦੁਰਮੰਦ ਵੱਲ ਹਿਰਿਆ ਸਗਲ ਉਦਮ ਮੈਂ ਉਦਮ ਪਹਿਲਾ ਹਰਿ ਕੋ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਾ ਸੁਣ ਹਰਿ ਕੋ ਜਾ ਸੋਨ ਰਸਨ ਬਖਾਨੀ ਸਗਲ ਥਾਨ ਤੇ ਉਹ ਤੁਮ ਥਾ ਨਾਨਕ ਜਿਹ ਘਾਟ ਵਸ ਹਰਿ ਨਾਮ ਸਲੋਕ ਨਿਰਗੁਣੀ ਆਰ ਏ ਅਨ ਸੋ ਪ੍ਰਸਦ ਸਮਾਲ ਜਨ ਕੀਆ ਤੁਹ ਚੀਤ ਰਾਖ ਨਾਨਕ ਨਿਬ ਹੀ ਨਾਰਸ਼ਟਪਦੀ ਪਰਮਈਆ ਕੇ ਗੁਣਚੇਤ ਪ੍ਰਾਣਿ ਕਨੁ ਮੁਦ ਕਮ ਦ੍ਰਿਸ਼ਟਾ ਨਿਜਨ ਤੂੰ ਸਾਜ ਸਵਾਰ ਸੀ ਗਾਰਿਆ ਗਰਵਗਨ ਮਹਿਜਨ ਹੈ ਉਹ ਬਹਾਰਿਆ ਬਰ ਵਿਵਸ ਥਾ ਤੁਜ ਹੈ ਪਿਆਰਾ ਦੂਧ ਪਰ ਜੋ ਮਨ ਭੋਜਨ ਸੁਖ ਸੂਦ ਬਿਰਧ ਭਯਾਉ ਪ੍ਰਸਾਦ ਸੈਨ ਮੁਖਾ ਪਿਆਉ ਬੈਠ ਕਉ ਦਯਨ ਇਹੋ ਨਿਰਗੁਣ ਗੁਣ ਕਛੁ ਨਾ ਬੁਗ ਜੈ ਬਖਸ਼ ਦੇਹੋ ਤਾਂ ਨਾਨਕ ਸਿੰਘ ਜੈ ਜੇ ਪ੍ਰਸਾਦ ਤਾਰੂ ਪਰ ਸੁਖ ਵਸੈ ਸਤ ਪ੍ਰਾਣ ਮੀਤ ਬਨਤਾ ਸੰਗ ਹਸੈ ਹੰਜ ਪ੍ਰਸਾਦ ਪੀਵੈ ਹਸੀ ਤਰ ਜਰਾ ਸੁਖਦਾਇ ਪਾਵਨ ਪਾਵ ਕਮੁਲਾ ਜਿਹ ਪ੍ਰਸਾਦ ਭੋਗ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨ ਹਸ ਪਾਵ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਔਰ ਸੰਗਰਚਨ ਐਸੇ ਦੋਖ ਮੂੜੰਦ ਵਿਆਪੇ ਨਾਨਕਾਲ ਲਿਹੂ ਪ੍ਰਵਿਆਪੇ ਆਦਿ ਅੰਤ ਜੋ ਰਖਨ ਹੈਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਗ ਸੇਵਾ ਨਵਨਿਤ ਪਾਵੇ ਤਾ ਸੰਗੂੜਾ ਮਨ ਹੀ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੰਧਾ ਜਾਂਦ ਦੂਰੇ ਜਾ ਕੇ ਟਹਿਰ ਪਾਵੈ ਦਰਗੰਬਾਰ ਨੂੰ ਤੇ ਸਾਹਿਬ ਸਾਰਮਗ ਦਿਆ ਜਨ ਸਦਾ ਸਦੈ ਹੁਕੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌੜੀ ਸੰਗਰਹਿ ਚੈ ਸਾਚ ਛੋੜ ਝੂਠ ਸੰਗ ਬਚਾ ਜੋ ਛੱਡਣਾ ਸੋ ਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾ ਨਾਇ ਛੋੜ ਜਾਇ ਤੁਹ ਕਾ ਸਰਾਮ ਕਰੈ ਸੰਗ ਸਹਾਇ ਦੇਹ ਪਰਾ ਹਰੈ ਚੰਦਨ ਲੀਪ ਉਤਾਰੈ ਤੁਹੀ ਕਰਤ ਪ੍ਰੀਤ ਪਸਮ ਸੰਗ ਹੋਏ ਅੰਧ ਕੂ ਮਹਿ ਪਤਤ ਬਿਕਰਾ ਨਾਨਕਾਲ ਲਿਹੂ ਪ੍ਰਭ ਦਯਾਲ ਕਰਦੂਤ ਪਸ ਗੁਮਾਨਸ ਜਾਤ ਲੋਕ ਪਚਾਰਾ ਕਰਤ ਰਾਤ ਬਾਹਰ ਪੀਖ ਅੰਤਰ ਮਲ ਮਾਇਆ ਸ਼ਬਦ ਸਨਾਹਿ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪੈ ਲੂਭ ਸਵਾਨ ਅੰਤਰਗਨ ਬਾਹਰ ਤੋਂ ਸਵੈ ਗਰ ਪਾਥੁਰ ਕੈਸੇ ਤਰਿਆ ਥਾ ਜਾ ਕੇ ਅੰਦਰ ਬਸ ਪ੍ਰਭਾਵ ਨਾਨਕ ਤੀ ਜਾਨ ਸਹਿਜ ਸਮਾਇਤ ਸੋਨ ਅੰਧਾ ਕੈਸੇ ਮਾਰਗ ਪਾਵ ਕਰ ਕਹਿ ਲਿਹੂੜ ਨਿਭਾਵੈ ਕਹਾਂ ਬੁਝਾਰ ਪੂਜਾ ਡੋਰਨ ਕਹੀ ਹੈ ਤਉ ਸਮਝੈ ਪੂਰਾ ਕਹਿ ਵਿਸਨ ਪਾਦ ਗਾਵੈ ਗੁੰਗ ਯਤਨ ਕਰੈ ਤਉ ਪੀਉ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਉਹੈ ਉਸ ਗਵਨ ਕਰਤਾ ਕਰਣਾ ਮੈਂ ਦੀਨ ਬੇਨਤੀ ਕਰਾ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਇ ਸੁਭਾਵਨਾ ਚੀਤ ਜੋ ਵੈਰ ਆਈ ਤਾਸ ਪ੍ਰੀਤ ਬਲਵੈ ਕੇ ਗ੍ਰਹਿ

ਕੇ ਜਨ ਨਾਨਕ ਰਾਖ ਜਿਹੋ ਆਪਨ ਕਰ ਕਰਮ। ਤੂੰ ਠਾਕੁਰ ਤੂੰ ਕਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਵਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਹਸੂਖ ਹਨੇਰੇ, ਕੋਈ ਨਾ ਜਾਣਾ ਤੁਮਰਾ ਦੂਜੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮਦੇ ਹੋਏ ਸੁਆਗਿਆਕਾਰੀ, ਤੁਮਰੀ ਕਾਤਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ ਸਲੋਕ। ਦੀਨ ਹਰ ਪ੍ਰਭ ਛੂਟ ਕੇ ਲਾਗੇ ਹਨ ਸਵਾਏ, ਨਾਨਕ ਕਹੂ ਨਾ ਸੀ ਜਾਈ, ਬਿਨ ਨਾਵੈ ਪਦ ਜੈ ਅਸ਼ਟਪਦੀ, ਦਸ ਬਸਤੂਰੀ ਪਾਤਸ਼ਾਹ ਪਾਵੇ, ਬਸ ਕਰਨ ਵਿਖੋਟ ਗਵਾਵੈ, ਇੱਕ ਪੀਣਾ ਦੀ ਦਸ ਪੀ ਹਿਰਲੀ, ਤਉ ਮੂੜਾ ਕਹੂ ਕਹਾ ਕਰੀ, ਜਿਸ ਠਾਕੁਰ ਸੁਨਾਹ ਚਾਰ, ਤਾਕੂ ਕੀ ਜੈ ਸਦ ਨਮਸਕਾਰ, ਜਾ ਕਮਲ ਲਗ ਪ੍ਰਭ ਮੀਠਾ, ਸਰਵ ਸੁਖ ਤਾਹ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਵ ਥੂਕ ਨਾਨਕ ਤਿਨ ਪਾਇਆ।

ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਵੇਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬਨੁ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈਸਾ ਤੈਨਾਉ।

ਨਾਨਕ ਭਾਈ ਨਿਹਾਲ ਸਲੋਕ ਉਸਤਤ ਕਰਿਹਾ ਨੇਕ ਜਨ ਅੰਤਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਸ ਵਿਧਾਨਕ ਪ੍ਰਕਾਰ ਅਸ਼ਟਪਦ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਆਵਹਾਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਭ੍ਰਮਹਾਂ ਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾ ਵਿਚਾਰ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਦੇ ਕੰਤ ਨਾਮ ਪਾਵੈ ਕਈ ਕੋਟ ਪੈ ਅਭਿਮਾਨੀ ਕਈ ਕੋਟ ਅੰਧ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾ ਆਤਮਨ ਕੋਰ ਕਈ ਕੋਟ ਪਰ ਦਰਬ ਕਵ ਰਹਿ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸ਼ਰਮ ਆਹਿ ਕਈ ਕੋਟ ਪਰਦੇਹ ਪਰਮ ਆਹਿ ਜੇਤ ਜਿਤ ਲੈਵ ਤੇਤ ਤਿਤ ਲਗਨਾ ਨਾਨਕ ਕਰਦਿ ਜਾਨ ਕਰਤਾ ਰਚਨਾ ਕਈ ਕੋਟ ਸੇਧ ਜਾਤੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਪਿਆ ਪਾਈ ਕਈ ਕੋਟ ਪਾਥਰ ਬਿਰਖ ਨਿਪਜਾਈ ਕਈ ਕੋਟ ਪਾਵਣ ਪਾਣ ਪੈ ਸੰਤਰ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਹਰ ਸੂਰ ਨਖਿਆਤਰ ਕਈ ਕੋਟ ਦੀ ਉਦਾਨ ਮੰਦਰ ਸਰ ਸ਼ਤਰ ਸਗਲ ਸਮਗਰੀ ਅਪਨਾਇ ਸੂਤ ਤਾਰਾ ਨਾਨਕ ਜਿਹ ਜਿਹ ਪਾਵੈ ਦੇਸ ਦੇਹਨ ਤਾਰ ਕਈ ਕੋਟ ਰਾਜ ਸੁਤਾਮਸ ਸਾਤਕ ਕਈ ਕੋਟ ਵੀਤ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀ ਰਤਨ ਸਮਦ ਕਈ ਗੁਣਾਨ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀਮੀਰ ਸਵਰਣ ਥੀਵੇ ਕਈ ਕੋਟ ਜਾਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਬਦ ਨਿਗਰਾ ਸਭ ਹੁਤੇ ਤੂ ਨਾਨਕਾ ਅਲਿਪ ਤਰਹਿਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਾਸ ਕਈ ਕੋਟ ਨਰ ਸਵਨ ਵਾਸ ਕਈ ਕੋਟ ਜਨਮ ਹੈ ਜੀਵ ਅਹਮ ਰਹਿ ਕਈ ਕੋਟ ਬਹੁ ਜਨਮ ਫਿਰ ਹੈ ਕਈ ਕੋਟ ਬੈਠਤੀ ਕਾਹੀ ਕਈ ਕੋਟ ਕਾਲਿਆ ਥੱਕ ਪਾਹੀ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਂਡਾ ਤਹਿ ਤਹਿ ਰੱਖ ਨਾਨਕ ਸਭ ਕੁਛ ਪ੍ਰਭ ਕੇ ਹੱਥ ਕਈ ਕੋਟ ਪਏ ਬੈ ਰਾਗ

ਸੁਪ੍ਰਸੰਨ ਨਿਰਨਕ ਤੀਜ ਜਾਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਯੁਗ ਦਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨੇ ਵਹ ਪਾਤ ਪ੍ਰਾਪਤਿ ਹੋਈ ਬ੍ਰਹਮ ਸੰਵਾਦ ਆਕਾਂਤਰਾ ਜਾਨਕ ਕੋਇਆ ਪਿਆ ਨਾਨਕ ਪ੍ਰਾਪਤ ਹੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਨ ਹੋਵਤ ਆਤਮ ਪ੍ਰਕਾਸ਼ ਕਈ ਕੋਟ ਦਾਤ ਕਬੀਰ ਸਦਾ ਨਿਹਾਰ ਹੈ ਕੁੰਡੇਤਰੇ ਕਈ ਕੋਟ ਨਾਮ ਰਹਿ ਪੀਵੇ ਹਮਰ ਭਏ ਸਾਧ ਸਾਧ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਾਸ ਸੁਖ ਸਹਿ ਸਮਾਵ ਹੈ ਆਪਣੇ ਜਨ ਕਾ ਸਾਸ ਸਾ ਸੰਭਾਰੀ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀਕ ਹੈ ਦੂਸਰ ਨਾਹੀਂ ਕੋਈ ਨਾਨਕ ਬਲਹਾਰਨ ਜਲ ਧਰਮ ਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤੁਹ ਪਾਵੇ ਸੋਈ ਹੋਗ ਕੇਨ ਮਹਿ ਥਾ ਪੋ ਥਾ ਪਨਾਰਾਮ ਤਨ ਹੀ ਕਿਸ ਪਾਰਾ ਬਾਰਾ ਹੁਕਮੇ ਤਾਰ ਅਤਾਰ ਰਹਾਵੇ ਹੁਕਮੇ ਵਜਾ ਹੁਕਮ ਸਮਾਵੇ ਹੁਕਮੇ ਉਜਨੀ ਚ ਵਿਆਹ ਹਾਰ ਹੁਕਮੇ ਨਕਰੰਗ ਪ੍ਰਕਾਰ ਕਰ ਕਰ ਦਿਖਾ ਆਪਣੀ ਉੜਿਆ ਨਾਨਕ ਸਾਹਮਣੇ ਰਹਿਆ ਸਮਾਈ ਪ੍ਰਭ ਪਾਵੈ ਮਾਨੁਖ ਗਾਤ ਪਾਵੈ ਪ੍ਰਭ ਪਾਵਤ ਪਾ ਸਰ ਤਰਾਵ ਪ੍ਰਭ ਪਾਵਿ ਸਾਹਿਤ ਰਖ ਪ੍ਰਭ ਪਾਵਤ ਹਰ ਗੁਣ ਪਾ ਖਾਇ ਪ੍ਰਭ ਪਾਵਤ ਪਤ ਦਿਓ ਧਾਰਾ ਆਪ ਕਰੈ ਆਪਣ ਵਿਚਾਰ ਦੋਹੈ ਸ੍ਰੀ ਅਕਾਲ ਸਵਾਮੀ ਕੇ ਲਵਿਕ ਸੰਤਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁ ਮਾਨੁਖ ਦੀ ਕਿਆ ਹੋਇ ਆਵੈ ਜੋ ਤੁਹ ਪਾਵੈ ਸੋਈ ਕਰਾਵੈ ਸਕਾ ਹਾਥ ਹੋਏ ਤਾਂ ਸਭ ਕੀ ਸ਼ੈਲੀ ਜੋ ਤੁਹ ਪਾਵੈ ਸੋਈ ਕਰੀ ਅਨਜਾਨਤ ਵਿਖਿਆ ਮਹਾਰਾਜਾ ਜੇ ਜਾਨਤ ਆਪਣਾ ਆਪ ਬਚਾ ਪਰਮ ਪੂਲਾ ਦਹਿ ਦਿਹਤਾਵੈ ਨਿਮਖ ਮਹਿ ਚਾਰ ਕੁੰਡ ਫਿਰਾਓ ਕਰ ਕਿਰਪਾ ਜੀ ਸਭਨੀ ਭਗਤ ਦੀ ਨਾਨਕ ਨਾਨਕ ਤੀ ਜਨ ਨਾਮ ਮਿਲੀ ਹੈਨ ਵੈ ਨਿਜ ਕੀਟ ਕਰਾ ਜੋ ਕਾਰ ਬ੍ਰਹਮ ਗਿਰੀ ਉਨਵਾ ਜਾ ਕਰ ਦ੍ਰਿਸ਼ਟ ਕਛੂ ਨਾਇਆ ਤਿਸ ਤਤਕਾਲ ਦਹਿ ਦਹਿ ਪ੍ਰਗਟਾਵ ਜਾ ਕਹੋ ਆਪਣੀ ਕਰਾ ਬਖਸੀ ਤਾ ਕਲੀ ਖਨਾ ਕਰਾਂ ਜਗਦੀਸ਼ ਜੀਉ ਪਿੰਡ ਸਭ ਦਸ ਗਿਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਾਣਤ ਆਪ ਬਨਾਇ ਨਾਨਕ ਜੀ ਵੈ ਦਿਖ ਬੜਾਇ ਉਸਕਾ ਬਾਲ ਨਾਹੀ ਸਹਾਥ ਕਰਮ ਕਰਮ ਸਰਬ ਗੁਨਾ ਥਾ ਗਿਆ ਕਰੀ ਵਪਰਾ ਜੀਉ ਜੋ ਥਾ ਪਾਵੈ ਸੋਈ ਹੁਣ ਥੀਓ ਕਬਹੂ ਚਨੀਚ ਮਹਿ ਵਾਸਾ ਕਬਹੂ ਸੋ ਘਰ ਖਰੰਗ ਹਸਾ ਕਬਹੂ ਨਿੰਦ ਚਿੰਦ ਵਿਆਹ ਹਾਰ ਕਬਹੂ ਆਕਾਸ ਪਾਇਆਲ ਕਬਹੂ ਵੇਤ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬਹੂ ਨਿਰਦ ਕਰੇ ਬਪਾਤ ਕਬਹੂ ਸੋਇ ਰਹਿ ਦਨ ਰਾਤ ਕਬਹੂ ਮਹਾਂ ਕ੍ਰੋਧ ਵਿਕਰਾਲ ਕਬਹੂ ਸਰਬ ਕੀ ਉਦਰਵਾਲ ਕਬਹੂ ਹੋਏ ਬਹਿ ਬਟ

ਪਤੰਗ ਹੋਈ ਜੀ ਜੁਨ ਪਰਮ ਪਰਮੀਆਂ ਨਾਨਾ ਰੂਜਨ ਸਵਾਗੀ ਦਿਖਾ ਜੋ ਪ੍ਰਭ ਪਾਵਤ ਵਨ ਚਾਹ ਜਦ ਪਾਵੈ ਸੋਈ ਹੋਏ ਨਾਨਕ ਦੂਜਾ ਵਰਨ ਕੋਈ ਕਾਬੂ ਸਾਹ ਸੰਗਤੀ ਹੋ ਪਾਵੈ ਸਾ ਸਥਾਨ ਤੇ ਬਾਹਰ ਨਾ ਆਵੈ ਅੰਤਰ ਹੋਈ ਗਿਆਨ ਪ੍ਰਕਾਸ਼ ਹੋ ਸਾ ਸਥਾਨ ਕਰਨ ਵਿਨਾਸ਼ ਸੁਮੰਤ ਤਨ ਨਾਮ ਰਤੀ ਕਰੰਗ ਸਦਾ ਬਸ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਾਈ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨ ਮਿਟ ਗਏ ਕਵਨ ਪਾਏ ਬਿਸਰਾ ਮਨ ਨਾਨਕ ਪ੍ਰਭ ਕਾ ਸਤਿ ਪ੍ਰਭਾਇਨ ਸਲੋਕ ਸੁਖੀ ਬਸਾ ਮਸਗਿਨੀ ਆਵਨਵਾਰ ਤਲੀ ਬੜੇ ਬੜੇ ਅਹੰਕਾਰੀ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਉਪਤ ਸੁਭਾ ਜੋ ਜਾਨ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜਾਨ ਤਾਪ ਸਕਾਉ ਕਰਮ ਮੰਤ ਕਹਾਵੈ ਜਨਮ ਮਰੈ ਬਹ ਜੋਨ ਪਰਮਾਵੈ ਤਨ ਭੂਮਿਕਾ ਜੋ ਕਰ ਗੁਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ ਨਾਨਕੀ ਹਾਮਕਤਾ ਕਾ ਸੁਖ ਪਾਵੈ ਧਨਵੰਤਾ ਹੋਈ ਕਰ ਕਿਰਪਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਇ ਬਹੁ ਲਸ ਕਰ ਮਾਨੁਖ ਉਪਰ ਕਰਿਆ ਸਫਲ ਪੀਤਰ ਤੱਕ ਹੋਈ ਵਿਨਾਸ਼ ਸਾਹਿਬ ਤਿਆ ਜਾਣੈ ਬਲਵੰਤ ਖਿਨਵਾ ਹੋਈ ਜਾ ਬਸਮੰਤ ਕਿਸਾਨਾ ਬਦਾ ਅਹੰਕਾਰੀ ਧਰਮ ਰਾਜ ਕਰੇ ਖੁਆਰ ਗੁਰੂ ਪ੍ਰਸਾਦ ਜਾ ਕਹ ਮਿਟੇ ਅਭਿਮਾਨ ਸੋ ਜਾ ਨਾਨਕ ਦਰਗਹ ਪ੍ਰਵਾਨ ਕੂਟ ਕਰਮ ਕਰੈ ਹਉ ਧਾਰੀ ਸ਼ਰਮ ਪਾਵੈ ਸਗਲ ਬਿਰਧਾਰੀ ਅਨਕ ਤਪੱਸਿਆ ਕਰੇ।

ਕਾਉ ਸੇਵਕ ਜਾਨਾ ਸੰਗ ਪ੍ਰਭ ਕਾ ਸਿਮ ਨਾਮ ਕਰੰਗ ਸੇਵਕਾਉ ਪ੍ਰਭ ਪਾਲਨ ਨਾਰਾ ਸੇਵਕ ਰਾਖ ਨਿਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਸਾ ਸੁਮਾਰ ਆਪਣੇ ਜਾਨ ਕਾ ਪਰਦਾ ਢਾਕ ਆਪਣੇ ਸੇਵਕ ਸਰਪ ਰਾਖ ਆਪਣੇ ਦਾਸ ਗੁਰੂ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪ ਪਾਤ ਰਾਖ ਤਾਤਮਿਤ ਕੋਈ ਨਾ ਰਾਖ ਹੈ ਪ੍ਰਭ ਕੇ ਸੇਵਕ ਕਾ ਕੋ ਨਾ ਕਾਹੂ ਚੈ ਪ੍ਰਭ ਸੇਵਕ ਊਚ ਦੇਵ ਚ ਜੋ ਪ੍ਰਭ ਆਪਣੇ ਸੇਵਾ ਲਾਇ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਕਾਲ ਰਾਖੈ ਪਸਮ ਕਰੈ ਲਸਕਰ ਕੋ ਲਾਖੈ ਜਿਸ ਕਾ ਸਾਸਨ ਕਟਿ ਆਪ ਤਾਕੋ ਰਾਖ ਦੀ ਕਰ ਹੱਥ ਮਾਨਸ ਯਤਨ ਕਰਤ ਬਹੁ ਪਾਤ ਤਿਸ ਕੇ ਕਰਤਵ ਬਿਰਥ ਜਾਤ ਮਾਰਾ ਨ ਰਾਖੈ ਵਰਨ ਕੂਏ ਸਰਬ ਜੀਆ ਕਰ ਰਾਖੈ ਸੋਇ ਕਾਹ ਸੋਚ ਕਰ ਹਰੀ ਪ੍ਰਾਣੀ ਜਪਨਾ ਨੂੰ ਪ੍ਰਭ ਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪਿਆ ਪੀ ਅੰਮ੍ਰਿਤ ਹਮਾਨ ਤੰਤਰ ਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਸ਼ੈਵਰ ਨਾਹ ਦ੍ਰਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਾਹ ਜੋ ਜਾਂ ਤ੍ਰਿਪਤਾਨੇ ਮਾਨ ਤਨ ਨਾਮ ਨਾਮ ਸਮਾਨੇ ਉਠਤ ਬੈਠ ਸੋਤ ਨਾਮ ਕਹ ਨਾਨੁ ਜਨ ਕਾ ਸਦਕਾ ਬੋਲ ਜਹ ਜਿਹ ਬਾ ਦਿਨ ਰਾਤ ਪ੍ਰਭ ਆਪਣਾ ਜਨ ਕੀ ਨੀ ਦਾਤ ਕਰਹਿ ਭਗਤ ਆਤਮ ਕਹਿ ਚਾਈ ਪ੍ਰਭ ਆਪਣੇ ਸਮਰਹਿ ਸਮਾਇ ਜੋ ਹੋਵੈ ਹੋਵਤ ਸੋ ਜਾਣੈ ਪ੍ਰਭ ਆਪਣੇ ਕਾਹੂ ਪਛਾਣੈ ਦੇਹ ਕਿ ਮੈਂ ਹਮਾ ਕਾਨੁ ਬਖਾ ਨਾਉ ਤਿਸ ਕਾ ਗੁਣ ਕਹੀ ਕਨਾ ਜਾਨੁ ਆਠ ਪਹਿਰ ਪ੍ਰਭ ਵਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲਿਖ ਮਨ ਤਨ ਆਪਣਾ ਦਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਸਦ ਸੋ ਜਾਨ ਸਰਤ ਹੋ ਕਰ ਦਾਤਾ ਤੁਸ ਸਰਣ ਸਰਸ ਪਾਇ ਵਹਿ ਤੁਸ ਕਰ ਦਰਸ ਸਪਾ ਮਿਟਾਵੈ ਅਵਰ ਸਿਆਨ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾ ਗਾਵਨ ਜਾ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੂਜਾ ਹੋ ਸਾਧ ਪੈਰਾ ਸਰੋ ਸਾਧ ਪੁਰਖ ਜਨ ਜਾਣਿਆ ਸਾਧੂ ਤਿਸ ਕਾ ਨਾਉ ਤਿਸ ਕਾ ਸੰਗ ਸਿਖੋਦਰਾ ਨਾਨਕ ਅਰਗੁਣ ਕਾ ਅਸ਼ਪਦੀ ਸਾਧਗੁਰ ਸੇਖ ਕੀ ਕਰਾ ਪ੍ਰਦ ਪਾਦ ਸੇਵਕ ਗੁਰ ਸਦਾ ਦਿਆਲ ਸੇਖ ਕੀ ਗੁਰ ਦੁਰ ਮਾਤਮਾ ਲਿਖਰਾ ਗੁਰਬਚਨ ਹਰ ਨਾਮ ਤੇਰਾ ਸਭ ਸੇਖ ਬੰਧਨ ਕਾਟ ਹੈ ਗੁਰ ਕਾ ਸਿੱਖ ਵਿਕਾਰ ਤੇ ਆਟ ਹੈ ਸਭ ਸੇਖ ਕਾ ਨਾਮ ਧਾਨ ਦੇ ਗੁਰ ਕਾ ਸਿੱਖ ਉਲਟ ਪਾਗੀ ਹੇ ਸਾਧਗੁਰ ਸੇ ਕਾ ਹਲਤ ਪਲਤ ਸਵਾਰ ਨਾਨਕ ਸਾਧਗੁਰ ਸੇਖ ਕਾ ਜੀ ਅਨਾਜ ਸੰਹਾਰ ਹੈ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਾ ਮਨ ਮਹਸਾ ਹੈ ਆਪ ਸਿਖਾਉ ਕਰ ਕਾਸ਼ਨਾ ਜਨਾਵ ਹਰ ਹਨਾ ਵਰਤਾ ਸਭ ਧਿਆਵੈ ਮਨ ਬੀਚ ਸਤਿਗੁਰ ਕਾ ਪਾਸ ਤੇ ਸੇਵਕ ਕੀ ਕਾਰਜ ਰਾਜ ਸੇਵਾ ਕਰ ਦੋਜੇ ਕਾਮੀ ਤਿਸ ਕਹੋਤ ਪ੍ਰਭ ਸੁਆਮੀ ਆਪਣੀ ਕਿਰਪਾ ਜਸਤਾਵ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤਲੀ ਵੀ ਸੁਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣਾ ਸੋ ਸਤਿਗੁਰ ਜਿਸ ਤਰ੍ਹਾਂ ਦਾ ਹਰ ਨਾਵ ਅਨਕਬਾਰ ਗੁਰ ਕਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਹਪਾਰ ਬ੍ਰਹਮ ਕੀ ਕਹਿ ਆਪ ਨਹੀਂ ਕਾਸ਼ ਪਰਮਾ ਸਹਿਸ ਸਿਆਨ ਪਲਿਆ ਨਾ ਜਾਈਆ ਨਾਨਕ ਗੁਰਬੁੜ ਪਾਗੀ ਪਾਈਆ ਸਫਲ ਦਰਸਨ ਪੀਖਤ ਪੁਨੀਤ ਪਰਸਤ ਚਰਨ ਗਾਤ ਨਿਰਮਲ ਜੀਤ ਪੇਟਤ ਸੰਗ ਰਾਮ ਕਨ ਰਵਿ ਪਾਰ ਬਨ ਕਿਉ ਦਰਗ ਹੈ ਕਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੁਖ ਹੈ ਦੰਪਤੀਆ ਨੇ ਪੂਰਾ ਗੁਰਾਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾਵੇ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਏ

ਤਾ ਕੀ ਕੀਮਤ ਕਰੈ ਨਾ ਪਾਈ। ਅਨੁਕ ਭਗਤ ਬੰਧਨ ਨਿਯਤ ਕਰੈ ਹੈ ਚਰਨ ਕਮਲ ਹਿਰਦੈ। ਸਿਮਰੈ ਸਤਿਗੁਰ ਹਰਿ ਸਤਿਗੁਰ ਅਪਣੇ ਨਾਨਕ ਜਿਹ ਪ੍ਰਸਾਦ ਸਭ ਜਪਨੇ ਹੁਹਾਰਾ ਸੁ ਪਾਵੈ ਜਨ ਕੋਈ ਅੰਮ੍ਰਿਤ ਪੀਵਾ ਅਮਰ ਸੋਹ ਉਸ ਪੁਰਖ ਪਾਇ ਨਾ ਕਦੇ ਵਿਨਾਸ ਜਾ ਕੇ ਮਨ ਪ੍ਰਗਟਿ ਗੁਣਦਾਸ। ਆਠ ਪੈਰ ਹਰ ਕਾ ਨਾਮ ਲਈ ਸਚ ਉਪਦੇਸ਼ ਸੇਵ ਕਰ ਦੀ ਮੋਹ ਮਾਇਆ ਕਸੰਗ ਨਾ ਲਈ ਮਨ ਮਹਾਰਾ ਕਾ ਹਰ ਹਰੀ ਕਾਂਤ ਕਰ ਦੀਪਕ ਪ੍ਰਕਾਸ਼ ਸੇ ਨਾਨਕ ਪਰਮ ਮੋਹ ਦੁੱਖ ਤਹਿ ਤਿਉ ਨਾਸ ਤਪਤ ਮਹਿ ਠਾਂਡ ਵਰਤਾਈ ਅੰਤ ਪੈ ਦੁੱਖ ਨਾਠੀ ਪਾਈ। ਜਨਮ ਮਰਨ ਕੇ ਮਿਟਿਆ ਦੀ ਸੇ ਸਾਧ ਕੋ ਪੂਰਨ ਉਪਦੇਸ਼ ਪਾ ਚੁਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਦੇਖੈ ਨਸੇ ਜਿਸ ਕਾ ਸਾਧ ਤਿਨ ਕਿਰਪਾ ਤਰ ਸਾਧ ਸੰਗ ਜਪ ਨਾਮ ਮੁਰਾਰੀ। ਸਿਤ ਪਾਈ ਚੁਕੇ ਪ੍ਰਾਮ ਗਵਨ ਸੁਨ ਨਾਨਕ ਹਰ ਹਰ ਜਾ ਸਰਵਨ ਨਿਰਗੁਣ ਆਵ ਸਰਗੁਣ ਪਿਓਹਿ ਕਲਾ ਤਾਰ ਜਿਨ ਸਗਲੇ ਮੋਹੇ ਆਪਣੇ ਚਰਤ ਪ੍ਰਭਾਵ ਬਨਾਏ ਆਪਣੀ ਕੀਮਤ ਆਪ ਪਾਈ। ਹਰ ਬਿਨ ਦੂਜਾ ਨਾਹੀਂ ਕੋਈ ਸਰਬ ਨਿਰੰਤਰੀ ਕੋ ਸੋਏ ਓਤ ਪੂਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧ ਕੇ ਸੰਗ ਰਾਜ ਰਚਨਾ ਆਪਣੀ ਕਲ ਤਾਰੀ ਅਨਕ ਬਾ ਨਾਨਕ ਬਲ ਹਰਿ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਇਦ ਹਰ ਹਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਵਿਚਾਰੀ ਸਮਨਾਮ ਆਧਾਰ ਅਵਰੇ ਓ ਪਾਪ ਸਾਹਿਬ ਮੀਤ ਵਿਸਾਰ ਚਰਨ ਕਮਲ ਰਿਤ ਮੈਂ ਹਰ ਤਾਰ ਕਰਨ ਕਾਨ ਸੁਪ੍ਰਭ ਸਮਰਾਥ ਦ੍ਰਿੜ ਕਰ ਗਹ ਹੋ ਨਾਮ ਹਰ ਵਾਸੀ ਹੋ ਧਨ ਸੰਚਾਹ ਹੋ ਵਾਹ ਭਗਵੰਤ ਸੰਤ ਜਨ ਕਰਨ ਬ੍ਰਹਮੰਦੀ ਕਾਸ ਰਾਖ ਮਨ ਵਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਹ ਧਨ ਕਾਉ ਚਾਰ ਕੁਣ ਟੁੱਠ ਤਾਵਹ ਸੋ ਧਨ ਹਰ ਸੇਵਾ ਦੇ ਉਪਾਵ ਜਿਸ ਸੋ ਕਾਉ ਨਿਤ ਬਾਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਾਉ ਕਰਹਿ ਭਲੀ ਕਰਨ ਸਾ ਸੋਭਾ ਪਜ ਹਰ ਕੀ ਸਰਣ ਜਨ ਕੇ ਉਪਾਵ ਰੋਗ ਨਾ ਜਾਏ ਰੋਗ ਮਿਟਿਆ ਹਰ ਆਵ ਖਦਲਾਈ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪਨਾ ਨੂੰ ਦਰਗ ਪ੍ਰਵਾਨ ਮਨ ਪ੍ਰਬੋਧ ਹਰ ਕਨਾਇ ਦਹਿ ਦਿਹ ਤਾਵ ਤਾਵ ਠਾਇ ਤਾ ਕੋ ਬਿਗਨ ਨਾ ਲਾਗ ਕੋ ਜਾਗਰ ਦਾ ਬਸ ਹਰ ਸੋਈ ਕਲਦਾ ਦੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾਹਿਬ ਪੂਰਨ ਹੋਇਆ ਸੁ ਭਗਤ ਪਾਇ ਆਤਮ ਪ੍ਰਗਾਹ ਤੇਤ ਕਾਰ ਜਾਇ ਬਸ ਅਮਰਾਸੀ ਕਹ ਨਾਨਕ ਕਾਟਿ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਵਰ ਸੁ ਕਾ ਚੁਕਾ ਚਾਇ ਆਵਾ ਕਵਨ ਮਿਟਾ ਪ੍ਰਭ ਸਿਵਾ ਤਿਆਗ ਸਰਮ ਕਰ ਦਿਉ ਇਉਂ ਰਤਨ ਜਨਮ ਕਹ ਉਧਾਰ ਹਰ ਹਰ ਸੁਨ ਪ੍ਰਾਨ ਆਧਾਰ ਅਨਕ ਪਾਵਨ ਛੁਟ ਨਾਰ ਸਿਮਰਤ ਸਾਹ ਸਤ ਬੀਤ ਵਿਚਾਰ ਹਰ ਕੀ ਭਗਤ ਕਰ ਮਨ ਲਾਇ ਮਨ ਵੰਸ਼ਤ ਨਾਨ ਫਲ ਪਾਈ ਸੰਗ ਨ ਚਾਲਸ ਤੀਰਾ ਤਨਾ ਤੂੰ ਕਹਿ ਲਪਟਾਵੈ ਮੂਰਖ ਮਨਾ ਸਤਮੀਤ ਕੁਟਾਮ ਬਰਬੰਤਾਇੰਤੇ ਕਹੋ ਤੁਮ ਕਮ ਸਨਾਥ ਰਾਜ ਰੰਗ ਮੈ ਵਿਸਤਾਰਿੰਤੇ ਕਹੋ ਕਮ ਛੁਟਕਾਰਾ ਸਹਸ ਤੀਰਾ ਥਾ ਸਵਰ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਹ ਬੁਝੈ ਨਾ ਬਿਗਾ ਨਾ ਨਾ ਵਿਸਾ ਨਾ ਨੁਕਸਤਾ ਨਾ ਗੁਰ ਕੀ ਮਾਤ ਤੂੰ ਲਿਖਿਆ ਨ ਭਗਤ ਬਿਨਾ ਬਾਡੂ ਵਿਸਿਆ ਨ ਹਰ ਕੀ ਭਗਤ ਕਰਮ ਮਨ ਮੀਤ ਨਿਰਮਲ ਤੁਮਾਰ ਉਚੀਤ ਚਰਨ ਕਮਲ ਰਾਖ ਮਨ ਵਾਹੀ ਜਨਮ ਜਨਮ ਕੇ ਗਿਰ ਵਿਖਾ ਜਾਹੀ ਆਪ ਜਪ ਅਵਰਾ ਨਾਮ ਜਪਾਇ ਵਹ ਸੁਨਤ ਕਹਿਤ ਰਹਿਤ ਕਦ ਪਾਇ ਵਹ ਸਾਰ ਪੂਤ ਸਦਰ ਗੁਨਾ ਸਹਿ ਸੁਭਾਇ ਨਾਨ ਗੁਣ ਗਾਇ ਗੁਣ ਗਾਵਤ ਤਿਰੀ ਉਤਰ ਸਮੈੜ ਬਿਨ ਸਜਾਉ ਮੈ ਵਿਖ ਪੈਲ ਹੂਹੇ ਅਚੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛੱਡ ਸਿਆਨ ਸਗਲੀ ਮਨਾ ਸਤ ਸੰਗ ਪਾਵੈ ਸਚ ਤਨਾ ਹਰ ਪੂੰਜੀ ਸੰਚ ਕਰ ਵਿਆਹ ਹਾਰੀ ਹਸ ਦਰਗਾ ਜਾਕਾਰ ਸਰਬ ਨਿਰੰਤਰੀ ਕੋ ਦੇਖ ਕਹ ਨਾਨਕ ਜਾ ਕੇ ਮਸਤਕ ਲੀਖੇ ਕੋ ਜਾਪੀ ਕੋ ਸਲਾਹੀ ਏਕ ਸਿਮਰੀ ਕੁਮਾਨ ਆਇਆ ਹੀ ਏਕ ਸਕੇ ਗੁਣ ਗਾਉ ਅਨੰਤ ਮੰਤਨ ਜਾਵੀ ਏਕ ਭਗਵੰਤੀ ਕੋਈ ਏਕ ਏਕ ਹਰਿਆਪ ਪੂਰਨ ਪੂਰਹਿ ਉਪਰਾਵਿਆ ਬਨਕ ਵਿਸਥਾਰੀ ਕਿਤੇ ਪਏ ਏਕ ਅਰਾਧ ਪ੍ਰਾਸ਼ਤ ਗਏ ਮੰਤਨ ਅੰਤਰੀਕ ਪ੍ਰਵਰਤ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਵ ਸਰਣ ਆਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ।

ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰਉ ਪ੍ਰਭ ਕਿਨ ਯਤਨ ਜਿਤੇ ਕੋਟਿ ਕੁਆ ਹਰਿ ਨਾਨਕ ਮੰਗਿ ਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁ ਹੋਇ ਹਾਰਾ ਪਵ ਬੇਲਾ ਕੋਈ ਜਿਨ ਚਾਖਿਆ ਸੀ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੁਲਾਨੇ ਸੁਭਰ ਭਰੀ ਪ੍ਰੀਮ ਰਸ ਰੰਗ ਪੂਜਾ ਚਾਰ ਸਾਧ ਕਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਿਨ ਲਿਵਲਾਗ ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੀ ਸੁਖੋਇ ਸੇਵਕ ਮਨਸਾ ਪੂਰੀ ਪਈ ਸਾਧੂ ਕਰਤੀ ਨਿਰਮਲ ਮਾਤ ਰਹੀ ਜਨ ਕਾਉ ਪ੍ਰਭ ਹੋਇਓ ਦਇਆ ਸੇਵਕ ਕਿਉਂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਵਰਨ ਦੂਖ ਭਰਮ ਗਇਆ ਏਸ ਪੁਨ ਸਰਦਾ ਸਾਉ ਪੂਰੀ ਰਵ ਰਹਿਆ ਸਾਧ ਸੰਘ ਜੁਰੀ ਸਕਾ ਸਾਧ ਲਿਆ ਮਿਲਾ ਨਾਨਕ ਭਗਤੀ ਨਾਮ ਸਮਾਏ ਸੁਖਮ ਬਿਸਰਾ ਜੀ ਕਾਲ ਨਾਮ ਪਾਨਾ ਸੁਖਮ ਬਿਸਰਾ ਜੀ ਕੀਆ ਜਾਨਾ ਸੁਖਮ ਬਿਸਰਾ ਜਨ ਸਭ ਕਿਸ ਦੀਆ ਸੁਖ ਬਿਸਰਾ ਜੀ ਜੀਵਨ ਜੀਆ ਸੋ ਕਿਉਂ ਬਿਸਰਾ ਜੀ ਅਗਨ ਹਰਾਖਿਆ ਗੁਰੂ ਪ੍ਰਸਾਦ ਕੋ ਬਿਰਲਾ ਰਾਖਿਆ ਸੋ ਕਿਉਂ ਬਿਸਰਾ ਜੀ ਵਿਖਤੀ ਕਾਢ ਜਨਮ ਜਨਮ ਕਾ ਟੂਟਾ ਗਾਢ ਗੁਰੂ ਪੂਰਾ ਤਾਤੀ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੂ ਇਹੋ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸਿਖ ਪਾਇਆ ਵਹ ਆਪ ਜਪ ਆਵ ਰਹਿ ਨਾਮ ਜਪਾਇਆ ਵਹ ਭਗਤ ਪਾਇਆ ਤਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਗੁਰਤ ਜਤ ਪਾਏ ਬਿਸਰਾਮ ਸਕਲ ਦੂਖ ਆਵਤ ਨਾਸ ਨਾਨਕ ਨਾਮ ਜਪ ਹੁਗੁੰਤਾ ਸੁਭ ਜੀ ਪ੍ਰੀਤ ਪ੍ਰੇਮ ਰਹਿ ਚਾਉ ਮਨ ਤਨ ਤ੍ਰਿਹੀ ਸਵਾਉ ਨੇਤਰਹੁ ਬੇਖ ਦਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਕ ਮਨ ਤਨ ਰੰਗ ਬੇਲਾ ਕਉ ਪਾਵੈ ਸੰਗਿਕ ਬਹ ਦੀਜੈ ਕਰਮਿਆ ਗੁਰੂ ਪ੍ਰਸਾਦ ਨਾਮ ਜਪ ਲਿਆ ਤਾ ਕਿ ਉਪਮਾ ਕਹੀ ਨਾ ਜਾਈ ਨਾਨਕ ਰਹਿਆ ਸਰੁ ਸਮਾਈ ਪ੍ਰਭਕ ਸੰਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰ ਗੁਣੀ ਹਰਿ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੁਖ ਪਾਈ ਕਨਿਮ ਹਰਿ ਕੇ ਗੁਣ ਗਾਏ ਜਨਕ ਰਾਜ ਭੋਗ ਵਡਿਆਈ ਹਰਿ ਕੇ ਨਾਮ ਕਥਾ ਮਨ ਪਾਈ ਵਾ ਭੋਜਨ ਕਾਪਰ ਸੰਗੀਤ ਰਸਨਾ ਜਾਪਦੀ ਹਰਿ ਹਰਿ ਨੀਤ ਭਲੀ ਸੋ ਕਰਣੀ ਸੋਭਾ ਧਨਵੰਤ ਹਰਦਾ ਬਸ ਪੂਰਨ ਗੁਰਮੰਤ ਸਾਧਸੰਗ ਪ੍ਰਭਦੀ ਹੋ ਨਿਵਾਸ ਸਰ ਸੁਖ ਨਾਨ ਪ੍ਰਕਾਸ਼ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪ ਹੀ ਫਿਰ ਜਾ ਪਸ਼ਪਤ ਜਬ ਅਕਾਰਿ ਹੁਕਾਸ਼ ਨਾ ਦ੍ਰਿਸ਼ਟੀ ਤਾ ਪਾਪੁਨ ਤਬ ਕਹਿ ਦਿਉ ਤਾ ਜਬ ਤਾਰੀ ਆਪਨ ਸੁਨ ਸਮਾਦ ਤਾਪ ਵੈਰ ਵਿਰੋਧ ਕਿਸ ਸੰਕਮਾਤ ਜਬ ਇਸ ਕਾ ਵਰਣ ਚਿਹਨ ਨਾ ਜਾਪਤ ਤਬ ਹਰ ਸੋਗ ਕਹ ਕਿਸੈ ਵਿਆਪਤ ਜਬ ਆਪਣਾ ਆਪ ਆਪ ਪਾਰ ਬ੍ਰਹਮਤਾ ਮੂਹ ਕਹ ਕਿਸ ਬੁਧ ਪਰਮਾਤਮਾ ਹੀਰਾ ਵਰਤੀ ਜਾ

ਪੈ ਨਿਰਭੈ ਰਨ ਦਿਨ ਪੂਜਾ ਗੁਰਗੀ ਪੈਰੇ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪ ਵੀਰ ਸਾਧ ਸੰਗ ਵੀਰ ਕਰੋ ਆਨੰਦ ਗੁਣ ਗਾਇਬ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਦਾਰ ਅੰਮ੍ਰਿਤ ਵਚਨ ਹਰਿ ਕੇ ਗੁਣ ਗਾਇਬ ਪ੍ਰਾਨ ਤਨ ਕਹਿ ਹੈ ਸੁਭਾਵ ਆਠ ਪਹਿਰ ਪ੍ਰਾਪੀ ਕਾਹੁ ਨੇਰਾ ਮਿਟਿਆ ਗਿਆਨ ਬਿਨਸ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵ ਮਨ ਇੱਛੇ ਨਾਨਕ ਹਲ ਪਾਵ ਹਲਤ ਪਲਤ ਦੁਇ ਰਿਹੋ ਸਵਾਰ ਰਾਮ ਨਾਮ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤ ਸਹਿਜ ਪ੍ਰੀਖਿਆ ਮਨ ਦਾ ਨਾਮ ਜਪ ਲੇ ਬਿਲਾਇ ਦੁਖ ਦਰਦ ਮਨ ਦੇ ਪਾਵ ਜਾਇ ਸਚ ਵਾਪਾਰ ਕਰਹੁ ਵਾਪਾਰੀ ਦਰਗਹ ਨਿ ਬਹਿ ਖੀਪ ਤੁਮਾਰੀ ਕਟੀਕ ਰਖੁ ਮਨ ਵਾਹਿ ਨਾਨਕ ਬਹਿਰ ਨ ਆਵਹਿ ਜਾਹਿ ਤਿਹ ਤੇ ਦੂਰ ਕਹਾਂ ਕੁ ਜਾਇ ਉਬਰਾ ਰਖ ਨਾਰ ਧਿਆਈ ਨਿਰ ਪਾਉ ਜਪੈ ਸਗਲ ਪਾਉ ਮਿਟੈ ਪ੍ਰਭ ਕਿਰਪਾ ਦੀ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਦੇ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਹ ਜਨ ਕੁਕੇ ਨਾ ਪਾਹੁ ਚਨਾਰ ਸਰੂਪ ਠਾਡਾ ਗੁਰੂ ਸੂਰਾ ਨਾਨਕ ਤਾ ਕਾਰਜ ਪੂਰਾ ਮਹਿਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰੂਪ ਤਾਨ ਸੇਵਾ ਸਿਵਕ ਪ੍ਰਵਾਹ ਅੰਤਰ ਜਮ ਪੁਰਖ ਪ੍ਰਦਾਨ ਜਿਸ ਮਨ ਬਾਸਾ ਸੋਧਨੇ ਹਾਲ ਤਾਕ ਨਿਕਟਨਾ ਅਵਧ ਕਾਲ ਅਮਰ ਪਏ ਅਮਰਾ ਪਦ ਪਾਇਆ ਸਾ ਸੰਗ ਨਾਨਕ ਕਰ ਤਿਆ ਸਲੋ ਗਿਆਨ ਅੰਜਨ ਗੁਰ ਦੀ ਆ ਗਿਆਨ ਅੰਧੇਰ ਵਿਨਾਸ਼ ਹਰਿ ਕਿਰਪਾ ਤੀ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਗੀਠਾ ਸਗਲ ਸਮਿਗਰੀ ਏਕ ਸਕਟ ਵਾਹਿਆ ਨਕ ਰੰਗ ਨਾਨਾ ਦ੍ਰਿਸ਼ਟਾਹੀ ਨਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹਿ ਮੈਸ ਕਬਿਸਰਾਮ ਸੁਨ ਸਮਾਦ ਅਨਹਦ ਤਹਨਾਦ ਕਹਿ ਨ ਜਾਇਓ ਅਚਰਜ ਸਮਾਦਿ ਦੇਖੈ ਸਭ ਦਿਖਾਈ ਨਾਨਕ ਤਿਹ ਜਨ ਸੋਜੀ ਪਾਈ ਸੋ ਅੰਤਰ ਸੋ ਬਹਿਰ ਅਨੰਤ ਕਾਟ ਕਟ ਵਿਆਪ ਰਹਿਆ ਭਗਵੰਤ ਤਰਨ ਮਾਹਿ ਆਕਾਸ਼ ਪਾਈ ਆਲ ਸਰਵ ਲੋਕ ਪੂਰਨ ਪ੍ਰਾਤ ਪਾਲ ਬੰਤਨ ਪਰਬਤ ਹੈ ਪਾਰ ਬਮ ਜੈਸੀ ਆਗਿਆ ਤੈਸਾ ਕਰਮ ਪਾਵਣ ਪਾਣੀ ਵੈ ਸੰਤਰ ਮਾਹਿ ਚਾਰ ਕੁੰਟ ਦੈ ਦਿਸੀ ਸਮਾਹਿ ਤਿਥਿ ਭਿਨ ਨਹਿ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਇ ਬੀਤ ਪ੍ਰਾਂਗ ਸਿਮਰਤ ਮੈਂ ਦੇਖ ਸਸੀ ਹਰ ਸੂਰ ਨਖੀ ਆਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਵਾ ਡੋਲ ਨਾ ਕਮ ਡੋਲੇ ਸਰਬ ਕਲਾਕਾਰ ਖੇਲਾ ਖੇਲ ਮੋਲਾ ਪਾਈ ਗੁਣ ਹੈ ਅਮੋਰ ਸਰਬ ਜੋਤ ਮਹਿ ਜਾ ਕੀ ਜੋਤ ਤਾਰ ਹਿਉ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤੇਨ ਮਹਿ ਇਹੋ ਵਿਸਾਸ ਸੰਤ ਜਨ ਕਾ ਬਿਖ ਸਭ ਬ੍ਰਹਮ ਸੰਤ ਜਨ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹਰਹਿਤ ਸਾਧ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨ ਕਰਨ ਕ੍ਰਮ ਨਾਰ ਪ੍ਰਭ ਜਨ ਅੰਤਰ ਬਸ ਬਾਹਰ ਪੀ ਉਹੀ ਨਾਨਕ ਦਰਸ਼ਨ ਦੇ ਸਾਮ ਉਹੀ ਆਪ ਸਤ ਕੀ ਆਸਵ ਸਤ ਤਿਸ ਪ੍ਰਭ ਦੇ ਸਗਲੀ ਉਤਪਾਤ ਤਿਸ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਤਿਸ ਪਾਵੈ ਤਾਂ ਏਕ ਅੰਕਾਰ ਤਿਸ ਪਾਵੈ ਤਾਂ ਕਰੇ ਵਿਸਥਾਰ ਤਿਸ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਾਵੈ ਤਿਸ ਲਈ ਮਿਲਾਈ ਕਵਨ ਨਿਕਟ ਕਵਨ ਕਹੀਐ ਦੂਰ ਆਪ ਆਪ ਆਪ ਪਾਰ ਪੂਰਾ ਅੰਤਰਗਤ ਜਿਸ ਸਭ ਜਨਾਈ ਨਾਨਕ ਤਿਸ ਜਨਾ ਬੁਝਾਏ ਸਰਬੂਤਾ ਵਰਤਾਰ ਸਰਬ ਨੈਨ ਆਪ ਇਖ ਨਾਰਾ ਸਰਬ ਸਮਗਰੀ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਨਾਵ ਜਾਨਿਕ ਖੇਲ ਬਣਾਇਆ ਗਿਆ ਕਰ ਕਿ ਨੀ ਮਾਇਆ ਸਾਹਿਬ ਕੇ ਮਾਤਾ ਲਿਵ ਤੋ ਰਹਿ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਆਵਾ ਗਿਆ ਜਾਇ ਨਾਨਕ ਜਾ ਪਾਵੇ ਤਨਾ ਸਮਾਈ ਇਸ ਤੇ ਹੋਏ ਸੋ ਨਾਹਿ ਬੁਰਾ ਊਰਾ ਕਹੁ ਕਿਨੈ ਕਾਸ਼ ਕਰਾ ਭਲਾ ਕਰ ਤੂ ਤਾਤਨ ਕੀ ਆਪ ਜਾਣੈ ਆਪਣੀ ਜੀ ਕੀ ਅਵਸਾਚ ਤਾਰੇ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕਿ ਆਤਮਿਤ ਕਹੀ ਨਾ ਜਾਏ ਦੂਸਰੋ ਇਹ ਤਾਂ ਸੋਝੀ ਪਾਈ ਤਿਸਕਾ ਕੀਆ ਸਭ ਪ੍ਰਵਾਨ ਗੁਰੂ ਪ੍ਰਸਾਦ ਨਾਨਕੀ ਹੋ ਜਾਨ ਜੋ ਜਾਨ ਤੇ ਸਦਾ ਸੁਖ ਹੋਇਆ ਮਿਲਾਈ ਲਈ ਪ੍ਰਭ ਸੁਖ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨਾਇ ਜਿਸ ਪ੍ਰਸਾਦ ਸਭ ਜਗਤ ਤਰਾਇ ਜਨਾਵਨ ਕਹਿ ਸਵਾਵ ਜਨ ਕਾ ਸੰਚਿਤ ਆਵੈ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੈ ਅਸ਼ਟਪਦੀ ਪੂਰੇ ਗੁਰ ਕਾ ਸਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਵੇਖ ਸਾਸ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦਾਸ ਅਨਿਤ ਤਿਆਗ ਤਰੰਗ ਸੰਤ ਜਨ ਕੀ ਦੂਰ ਮਨ ਮੰਗ ਆਪ ਛੋੜ ਬੇਨਤੀ ਕਰ ਹੋ ਸਾਧ ਸੰਗੋ ਗਨ ਸਾਗਰ ਤਰ ਹੋ ਹਰ ਧਨ ਕੀ ਪਰਲੀ ਹੋ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਕਿਉਂ ਕੁਸਲ ਸਹਿਜ ਆਨੰਦ ਸਾ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਕੀ ਮਨ ਹੀ ਮਾਹੇ ਰਹੇ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਗੁਰਪ੍ਰਸਾਦਿ ਜਪਨ ਆਦਿ ਸੱਚ ਜੁਗਾਦ ਸੱਚ ਹੈ ਪਿਹ ਸੱਚ ਨਾਨਕ ਹੋਸੀ ਪਿਹ ਸੱਚ ਸੋਚੈ ਸੋਜ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ

ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੂਏ

ਪੂਰਨ ਕਥ ਨ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗ ਸਹਿਵੇ ਪ੍ਰਵਾਹੁ ਸਾਚਾ

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ

ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟਕਾਰ ਦੋਸ਼ੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲਾ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖ ਸਾਲ ਹਨੁਮੰਦ ਸੁਣਿਆ ਯੁਗ ਜੁਗਤ ਤਨ ਭੀਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੂ ਸੁਣਿਆ ਹਾਥ ਹੋਵੈ ਅਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੀਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਿਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਸਭ ਰਖਿਆ ਜਿਨ ਸੂਤ, ਜੇ ਕੋ ਬੁੱਝਿਆ ਹੋਵੈ ਸਚਿਆਰ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਅਜਾ ਤੁਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਇ।

ਜਾਵੋ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠੁ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਭਗਤ ਸਾਰੁ ਅਸੰਖ ਮੋਨ ਲਿਵਲਾਇ ਤਾਰੁ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰੋ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਰਨ ਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾ

ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੂ ਵੈ ਨਾਨਕ ਜੇ ਕੋ ਆਪਾਉ ਜਾਣਾ ਗਿਆ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲ ਲਖ ਆਗਾ ਸਾ ਗਾ ਸੋ ਓੜਕ ਓੜਕ ਭਾਲ ਥੱਕੇ ਵੇਦ ਕਹਿਨਿਕ ਵਾਤ ਸਹਿਜ ਠਹਿਰੇ ਕਹਿਨ ਕਤੇਬਾ ਸੁਰੂ ਇੱਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇ ਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੂ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ

ਪ੍ਰਮਾਣਮ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਗ੍ਰਹੇ ਲਿਵ ਲਾਇ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰੇ ਵਖਿਆਣ ਆਖਹਿ ਬ੍ਰਹਮ ਆਖਹਿ ਇੰਦੂ ਆਖਹਿ ਗੋਪੀਤ ਗੋਵਿੰਦਮ

ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦੇ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾਂ ਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ

ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਹੀ। ਸੋ ਪਾਤ ਸਾਹੂ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਹੀ। ਮੁੰਦਾ ਸੰਤੋਖ ਸ਼ਰਮ ਪਦ ਝੂੜੀ, ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਤ ਸਹਿ ਆਦੇਸ਼, ਆਦਿਆ ਨੀਰਿਆ ਨਾਦਿਆ ਨਾਹਤ। ਜੁਗ ਜੁਗ ਏਕ ਉਵੇਸ਼, ਭੁਗਤ ਗਿਆਨ ਦਿਆ ਭੰਡਾਰਨ।

ਚਾਹੇ ਪਦ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਗਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋ

ਕਰਮ ਪਵੈ ਨੀਸਾਨ ਕਜ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਹੇ ਧਰਮ ਖੰਡ ਗਾਇਹੁ ਧਰਮ ਗਿਆਨ ਖੰਡ ਗਾਖਹੁ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੈ ਘੜਦ ਘੜੀਏ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼

ਚਾਂਡੋ ਤਥਾ ਨਾਦ ਵਿਨੋਦ ਕੋੜ ਆਨੰਦਮ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰੈ ਸਿੱਧ ਕੀ ਸੁਧ।

ਪਿਤਾ ਕੇ ਰੂਪ ਨਾ ਕਥਨੇ ਜਾਹਿ ਨਾ ਉਹੇ ਮਰਹਿ ਨਾ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਛਾਂਦੋ ਤਵਾ ਪ੍ਰਸਾਦਮ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਿਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦ੍ਰਿੰਦ੍ਰਾਣ ਸਾਹਿ ਸਾਹਣ ਗਣਿਜੈ ਤੇਰੇ ਭਵਨ ਮਹੀਵ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤੁਐ ਸਰਮ ਨਾਮ ਕਥਾ ਕਵਨ ਕਰਮ ਨਾਮ ਵਰਣ ਸੁਮਤੋ ਪੂਜੰਗ ਪ੍ਰਿਆਦ ਛੰਦਮ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਦੁਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸ

ਸਰਵਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿੱਧ ਸਿਧੰ ਨਿਵਾਸੀ ਚਰਪਟ ਸ਼ਾਂਧੋ ਤਵੈ ਪ੍ਰਸਾਦੰ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਹ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛਾਂਦੋ ਤਵੈ ਪ੍ਰਸਾਦੰ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ੍ਰ ਤਤ੍ਰ ਬਿਰਾਜ ਹੀ ਅਤੂਤ ਰੂਪ ਰਿਸਾਲੰ ਨਾਮ ਠਾਮ ਨੰਜਾਤ ਜਾਗਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ਼ ਔਰ ਨਾ ਭੇਸ ਜਾਗਰ ਰੂਪ ਰੇਖ ਨ ਰਾਗ ਜਤ੍ਰ ਤਤ੍ਰ ਦਿਸ਼ਾ ਵਿਸ਼ਾ ਹੋਏ ਫੈਲੋ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਏ ਸਰਵਮਾਨ ਸਰਵਤ੍ਰ ਮਾਨ ਸਦੈਵ ਮਾਨਤ ਤਾਹਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਰ ਖੇਰ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਣਹੀ ਜਿਹ ਵੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਣਹੀ ਕਹੇ ਜੇਵ ਤਾਤ ਮਾਗ ਨ ਜਾਤ ਜਾਗਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਹੀ ਪੁਰ

ਸੁਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸਵਯੰ ਭਵਗੜ ਨਿਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਮੇਘ ਅਨ ਉਸਤਦ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪਾਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਗੰਤਾ ਸਰਵਹੰਤਾ ਸਰਵ ਤੇ ਅਨਭੇਖ

ਭੁਜੰਗ ਪ੍ਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ

ਲੇਖ ਹੈ ਹਮੇ ਸੁਲਹ ਭੇਖ ਹੈ ਜਿਵਨ ਜਮਾ ਹੈ ਅਮੀ ਕੁਲੀ ਮਾ ਹੈ ਕਰੀ ਮੁਲਕ ਮਾਲ ਹੈ ਕਿ ਜੁਰਤ ਜਮਾੜ ਹੈ ਕਿ ਅਤਨ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਦਮ ਪ੍ਰਭਾ ਹੈ ਕਿ ਅਚਨ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਦੁਆ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਪੰਚ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ਼ਵਿਸ ਅਭੰਡ ਜਲ ਥਲ ਮਹੰਤ ਦਿਸ਼ਵਿਸ ਬੇਅੰਤ ਅਨੁਭਵ ਨਾਸ ਧ੍ਰਿਤ ਧਰ ਧੁਰਾਸ ਅਜਾਨ।

ਅਨ ਝੰਜ ਗਾਦੇ ਅਨ ਰੰਜ ਬਾਦੇ ਅਨ ਟੁੱਟ ਭੰਡਾਰੇ ਅਨ ਠੜ ਪਾਰਿਆ ਡੀਠ ਧਰਮ ਅਦ ਢੀਠ ਕਰਮਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨ ਛੰਦ ਤਵੈ ਪ੍ਰਸਾਦ ਕਰੁਣਾਲਿਆ ਹੈ ਰਕਾਲਿਆ ਹੈ ਖਲਖੰਡਨ ਹੈ ਮਹਿ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਭਰ ਹੈ ਸਰਵੰ ਕਰ ਹੈ ਸਰਵ ਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸੰਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਾਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਵਿਸੰਪਰ ਹੈ ਕਰੁਣਾਲਿਆ ਹੈ ਨਿਰਪ ਨਾਇਕ ਹੈ ਸਰਬ ਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਵਤਾਪਨ ਹੈ ਜਬ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮ ਸੂਰ ਸੂਰਜੇ ਨਮ ਚੰਦਰ ਚੰਦਰੇ ਨਮ ਰਾਜ ਰਾਜੇ ਨਮ ਇੰਦਰ ਇੰਦਰੇ ਨਮ ਅੰਧਕਾਰੇ ਨਮ ਦੇ ਤੇਜੇ ਨਮ ਬ੍ਰਿੰਦ ਬ੍ਰਿੰਦੇ ਨਮ ਬੀਜ ਬੀਜੇ ਨਮ ਰਾਸੰ ਤਾਮਸੰ ਸਾਂਦ ਰੂਪੇ ਨਮ ਪਰਮ ਤੱਤੰ ਅਤੱਤੰ ਸਰੂਪੇ ਨਮ ਯੋਗ ਯੋਗੇ ਨਮ ਗਿਆਨ ਗਿਆਨੇ ਨਮ ਮੰਤਰ ਮੰਤਰੇ ਨਮ ਧਿਆਨ ਧਿਆਨੇ ਨਮ ਯੁੱਧ ਯੁੱਧੇ ਨਮ ਗਿਆਨ ਗਿਆਨੇ ਨਮ ਭੋਜ ਭੋਜੇ ਨਮ ਪਾਨ ਪਾਨੇ ਨਮ ਕਰਹਿ ਕਰਤਾ ਨਮ ਸਾਂਦ ਰੂਪੇ ਨਮ ਇੰਦਰ ਇੰਦਰ ਅਨਾਦੰ ਵਿਭੂਤੇ ਕਰੰਕਾਰ ਰੂਪੇ ਅਲੰਕਾਰ ਅਲੰਕੇ ਨਮ ਆਸ ਆਸ ਨਮ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੀਖ ਅਨਾਮ ਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤਿ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਨ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੂਗਤੇ ਸਵਯੰ ਭਵ ਸੁਭੰ ਸਰਵਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸਵਈਏ, ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਯੁਗ ਜਤੀ ਕੇ ਸੂ ਸੁਰਾਰਦ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ, ਮਾਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ, ਏਕ ਰੱਤੀ ਬਿਨੇਕ ਰੱਤੀ ਕੇ, ਮਾਤ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤਨ ਵਾਰੇ, ਭਾਰੀ ਪੁਜਾਨ ਕੇ ਭੂ ਭਲੇ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਧ ਕਉ ਨੰਗ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇ ਦਿਸਾਨ ਗੋ ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੁੜ ਗਜਾਨ ਗ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨਹ ਨਹੀਂ ਜਾਤ ਵਿਚਾਰੇ, ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨੰਤ ਕਵੰਦ ਕੇ ਧਾਮ ਸੁਧਾਰੇ, ਤੀਰਥ ਨਾਨ ਦਿਆ ਤਮ ਦਾਹਨ ਸੁਸੰਜਮ ਨੇਮ ਅਨੇਕ ਵਿਸੇਖੈ, ਵੇਦ ਪੁਰਾਣ ਕਤੇ ਕੁਰਾਨ ਜਮੀਨ ਜਵਾਨ ਸੁਭਾਨ ਕੇ ਪੇਖੈ, ਪੌਣ ਆਹਾਰ ਜਦੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਦੇ ਗ੍ਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੰਗਾ ਦੁਰਜੰਦ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਨ ਮਰੂਰ ਮਵਾਸਨ ਮਾਤ ਮਤੰਗਨ ਮਾਨ ਮਲੈਂਗੇ, ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੈਂਗੇ, ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੇ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਾਤ ਗਜਾਨ ਕੇ ਮਹਨ ਮਲਈਆ, ਗਾੜ ਗੜਾਣ ਕੇ ਤੋੜਨ ਹਾਰ ਸੁਭਾਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਅਨੇਕ ਸੁਏਕ ਦਿਵਈਆ, ਦਾਨ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜ ਪੈਂਗੇ, ਜੀਵ ਜੀਤੇ ਜਲ ਮੈਂ ਥਲ ਮੈਂ ਪਰ ਹੀ ਪਰ ਮੈਂ ਸਭ ਥਾਪ ਥ ਪੈਂਗੇ, ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚ ਪੈਂਗੇ, ਮਾਨ ਅਵਿੰਦਰ ਗਜਿੰਦਰ ਰਾਧਵ ਜੋਨ ਤ੍ਰਿਲੋਕੋ ਰਾਜ ਕਰੈਂਗੇ, ਕੋਟ ਸੁਨਾਨਕ ਜਾਤਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਧ ਫਸੇ ਜਮਫਾਸ ਪਰੈਂਗੇ, ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨ ਦੇਹ ਤਰੈਂਗੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ, ਭਗਤ ਧਿਆਨ ਲਗਾਇਓ ਨਾ ਹੱਥ ਫਿਰਿਓ, ਲੀਏ ਸਾਧ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ, ਬਾਸ ਕਿਉ ਬਿਖਿਆਨ ਸੁ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਜ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਿਖ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੇ ਕਵਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਪ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹਾਥ ਦਾ ਮੋਹਿ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਵੈਰਨ ਕੋ ਵਾਰ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆ।

ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਰ ਸੇਤੀ ਮਨ

ਤਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚਾ ਸੁਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾਬ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਸੋਰਠ ਮਹੱਲਾ ਨੌਵਾਂ,

ਮਨੁੱਖਾ ਜਨਮ ਮਾਲਕ ਨੇ ਬਖਸ਼ਿਸ਼ ਕਰ ਦਿੱਤਾ, ਨਾ ਹਰੀ ਨੂੰ ਯਾਦ ਕੀਤਾ, ਨਾ ਪਰਮਾਤਮਾ ਨੂੰ, ਨਾ ਬਾਣੀ ਪੜ੍ਹੀ, ਨਾ ਤੀਰਥ ਸੇਵੇ, ਨਾ ਜਾ ਕੇ ਗੁਰੂ ਦੇ ਚਰਨਾਂ ਵਿੱਚ ਕੋਈ ਸੇਵਾ ਕੀਤੀ। ਕਿਉਂ? ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੈਸਣ ਪਾਈਏ। ਪਾਤਸ਼ਾਹ ਕਹਿੰਦੇ ਨੇ ਸੱਚੀ ਦਰਗਾਹ ਦੇ ਵਿੱਚ ਚਾਹੁੰਦਾ ਹੈ ਨਾ, ਸੱਚੀ ਦਰਗਾਹ ਦੇ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਤੇਰਾ ਵਾਸਾ ਹੋ ਜਾਵੇ, ਮਨੁੱਖਾ ਜਨਮ ਦੇ ਵਿੱਚ ਆ ਕੇ ਸੇਵਾ ਕਰਿਆ ਕਰ। ਅਤੇ ਜੇਕਰ ਨਾ ਕੀਤੀ ਸੇਵਾ, ਨਾ ਹਰ ਭਜੇ, ਨਾ ਤੀਰਥ ਸੇਵੇ, ਚੋਟੀ ਕਾਲ ਗਹੇ, ਕਾਲ ਨੇ ਆ ਕੇ ਤੈਨੂੰ ਚੋਟੀ ਤੋਂ ਫੜ ਕੇ ਲੈ ਜਾਣਾ ਹੈ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਰੇ ਰਿਸ਼ਤਿਆਂ ਦੀ ਗੱਲ ਕਰ ਦਿੱਤੀ ਹੈ। ਦਾਰਾ ਕਹਿੰਦੇ ਨੇ ਜੀਵਨ ਸਾਥਣ ਨੂੰ, ਮੀਤ ਮਿੱਤਰ, ਜਿਹੜਾ ਕਹਿੰਦਾ ਹੈ ਨਾ ਮੇਰੇ ਬਹੁਤ ਮਿੱਤਰ ਨੇ, ਮੇਰੇ ਨਾਲ ਖੜਨ ਵਾਲੇ ਨੇ, ਪੂਤ ਪੁੱਤਰ, ਰੱਥ, ਵੱਡੀਆਂ ਵੱਡੀਆਂ ਗੱਡੀਆਂ, ਸੰਪਤ, ਬੈਂਕ ਬੈਲੈਂਸ, ਧਨ ਪੂਰਨ ਸਭ ਮਹੀ। ਪਾਤਸ਼ਾਹ ਕਹਿੰਦੇ ਨੇ ਸਾਰਾ ਕੁਛ ਹੀ ਇੱਕ ਦਿਨ ਐਸਾ ਸਮਾਂ ਆਉਣਾ ਹੈ ਤੈਨੂੰ, ਇਹ ਸਾਰੇ ਕੁਛ ਤੈਨੂੰ ਛੱਡ ਕੇ ਚਲੇ ਜਾਣਾ, ਤੇਰਾ ਕਿਸੇ ਅਰਥ ਨਹੀਂ ਆਉਣਾ। ਵੇਖਿਆ ਸੀ ਨਾ ਕਰੋਨਾ ਦੇ ਵਿੱਚ ਵੱਡੇ ਵੱਡਿਆਂ ਕੰਟਰੀਆਂ ਦੇ ਵਿੱਚ ਲੋਕਾਂ ਨੇ ਹਸਪਤਾਲਾਂ ਦੇ ਵਿੱਚੋਂ ਕਿਵੇਂ ਡਾਲਰਾਂ ਦਾ ਮੀਂਹ, ਪੌਂਡਾਂ ਦਾ ਮੀਂਹ, ਯੂਰੋਆਂ ਦਾ ਮੀਂਹ ਵਰਾਤਾ ਸੀ, ਸੜਕਾਂ 'ਚ ਖਿਲਾਰ ਦਿੱਤੇ ਸੀ। ਕਾਹਤੇ ਖਿਲਾਰੇ ਭਾਈ? ਉਹ ਕਹਿੰਦੇ ਇੱਕ ਪੁੱਤ ਸੀਗਾ, ਕਰੋਨਾ ਹੋ ਗਿਆ ਦੁਨੀਆਂ ਦੇ ਵਿੱਚ, ਸਾਰੇ ਧਨ ਨੇ ਉਹਨੂੰ ਤੰਦਰੁਸਤੀ ਨਹੀਂ ਦਵਾ ਸਕਿਆ, ਮੈਂ ਰੋਗ ਮੁਕਤ ਨਹੀਂ ਕਰ ਸਕਿਆ, ਇਹ ਇੰਨਾ ਇਕੱਠਾ ਕੀਤਾ ਹੋਇਆ ਧਨ ਮੇਰੇ ਕਿਸ ਕੰਮ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਹੇ ਇਨਸਾਨ, ਇਹ ਨਹੀਂ ਕਿਹਾ ਕਿ ਧਨ ਨਹੀਂ ਕਮਾਉਣਾ, ਇਹ ਕਿਹਾ ਹੈ ਕਿ ਜਿੰਨੇ ਚਾਅ ਦੇ ਨਾਲ ਆਪਣੀਆਂ ਸਾਰੀਆਂ ਦੁਨਿਆਵੀ ਲੋੜਾਂ ਨੂੰ ਪੂਰੀਆਂ ਕਰ ਰਿਹਾ ਹੈ, ਰੱਬ ਰੱਬ ਵੀ ਕਰ ਲਿਆ, ਵਾਹਿਗੁਰੂ ਵਾਹਿਗੁਰੂ ਵੀ ਕਰ ਲਿਆ ਕਰ, ਆਪਣੇ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਹੀ ਨਾ ਕਿਤੇ ਗ੍ਰਸਤ ਹੋ ਜਾਈਂ।

ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਇਹ ਸਾਰਾ ਕੁਛ ਮਿਥਿਆ ਜਾਣ, ਸਭ ਕੁਛ ਤੇਰੇ ਕਿਸੇ ਕੰਮ ਦਾ ਨਹੀਂ। ਕੰਮ ਦਾ ਕੀ ਹੈ, ਕੁਛ ਹੈ ਕੰਮ ਦਾ? ਪਾਤਸ਼ਾਹ ਕਹਿੰਦੇ ਨੇ ਭਜਨ ਰਾਮ ਕੋ ਸਹੀ, ਸਿਰਫ ਇੱਕ ਪਰਮਾਤਮਾ ਦਾ ਨਾਮ, ਉਸ ਮਾਲਕ ਦੀ ਬਾਣੀ ਪੜ੍ਹਿਆ ਕਰ, ਇਸ ਬਾਣੀ ਨੇ ਹੀ ਤੇਰੀ ਸਹਾਇਤਾ ਕਰਨੀ ਹੈ। ਪੜ੍ਹੀ ਹੋਈ ਬਾਣੀ, ਕੀਤੀ ਹੋਈ ਸੇਵਾ ਨੇ ਹੀ ਤੈਨੂੰ ਉਤਾਰਨਾ ਹੈ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਕਈ ਯੁੱਗਾਂ ਤੋਂ ਕਈ ਜੂਨਾਂ ਵਿੱਚ ਭਟਕ ਭਟਕ ਕੇ ਯੁੱਗ ਲੱਗ ਗਏ। ਕਈ 84 ਦੀ ਗਿਣਤੀ ਪੂਰੀ ਹੋਣ ਨੂੰ ਕਈ ਯੁੱਗ ਲੱਗ ਗਏ। ਮਾਨਸ ਦੇਹ ਲਹੇ, ਮਨੁੱਖਾ ਜਨਮ ਮਿਲ ਗਿਆ, ਮਨੁੱਖਾ ਜਨਮ ਲੱਭ ਗਿਆ। ਲਹੀ ਦਾ ਅਰਥ ਹੈ ਲੱਭਣਾ, ਮਿਲਣਾ। ਪਾਤਸ਼ਾਹ ਕਹਿੰਦੇ ਨੇ ਮਨੁੱਖਾ ਜਨਮ ਮਿਲ ਗਿਆ ਹੈ,

ਆਖਰੀ ਪੰਕਤੀਆਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹੇ ਇਨਸਾਨ, ਮਨੁੱਖਾ ਜਨਮ ਮਿਲ ਗਿਆ ਤੇ ਹੁਣ ਕੀ ਹੋਇਆ। ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਉਸ ਪਰਮਾਤਮਾ ਨੂੰ ਮਿਲਣ ਦੀ ਵਾਰੀ ਮਿਲ ਗਈ, ਸਮਾਂ ਮਿਲ ਗਿਆ। ਤੇ ਮਿਲੇਗਾ ਕਿਵੇਂ? ਮਿਲੇਗਾ ਉਸ ਮਾਲਕ ਨੂੰ ਯਾਦ ਕਰਨ ਦੇ ਨਾਲ। ਤੇ ਮਾਲਕ ਨੂੰ ਸਿਮਰਤ ਕਹਾ ਨਹੀਂ, ਪਾਤਸ਼ਾਹ ਗੁਰੂ ਤੇਗ ਬਹਾਦਰ ਕਹਿੰਦੇ ਤੂੰ ਸਿਮਰਨ ਕਾਤੇ ਨਹੀਂ ਕਰਦਾ। ਭਾਈ ਮਨੁੱਖਾ ਜਨਮ ਮਿਲਿਆ ਹੋਇਆ ਹੈ, ਬਾਣੀ ਪੜ੍ਹਿਆ ਕਰ, ਸਿਮਰਨ ਕਰਿਆ ਕਰ। ਸਿਮਰਨ ਕਰਨ ਦੇ ਨਾਲ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲੀ ਹੋ ਜਾਏਗਾ। ਜਦੋਂ ਸਿਮਰਨ ਕਰੇਗਾ, ਰੱਬ ਰੱਬ ਕਰੇਗਾ, ਬਾਣੀ ਪੜ੍ਹੇਗਾ, ਫਿਰ ਤੇਰਾ ਮਨੁੱਖਾ ਜਨਮ, ਫਿਰ ਕਹਿੰਦੇ ਨੇ ਸਫਲ ਸਫਲ ਭਈ ਸਫਲ ਯਾਤਰਾ, ਫਿਰ ਤੇਰਾ ਇਸ ਸੰਸਾਰ ਦੇ ਵਿੱਚ ਆਉਣਾ ਸਫਲੀ ਹੋ ਜਾਏਗਾ। ਨਹੀਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਮੋਹਰ ਲਾ ਰਹੇ ਨੇ, ਫਿਰ ਪਛਤਾਏ ਤਾਂ ਕੀ ਪਛਤਾਏ, ਮਨ ਕੀ ਮਨ ਹੀ ਮਾਹੇ ਰਹੇ। ਫਿਰ ਤਾਂ ਇਹੀ ਅਖੀਰ 'ਤੇ ਕਹਿਣਾ ਪਏਗਾ ਕਿ ਹੁਣ ਤਾਂ ਮਨ ਦੀਆਂ ਮਨ 'ਚ ਹੀ ਰਹਿ ਗਈਆਂ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਿੱਤਰ ਰਸਨਾ ਤੋਂ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨੇ ਅਰਦਾਸ ਹੈ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਕਿਰਪਾ ਕਰਿਓ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ, ਹਿਰਦਾ ਤੇਰੇ ਚਰਨਾਂ ਨਾਲ ਜੁੜ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵੰ ਕਰੀਏ ਜੀ। ਔਰ ਅੱਜ ਦਿਨ ਬੁੱਧਵਾਰ ਹੈ, ਸ਼ਾਮ 4:30 ਵਜੇ ਤੋਂ 6 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੋਕ ਕਉਤ ਜਾਇ ਸੱਟਿਆ ਕਿਸੇ ਲੱਗਾ ਦੁੱਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਕ੍ਰਿਤਾ ਹੋਵਾ ਭਾਗ ਪਵਿੱਤ ਪਾਪੀ ਸੰਤਨ ਗੰਢਿਆਂ ਤੁੱਕਾਂ ਪਈਆਂ ਤੇ ਜਿਤ ਮੁੱਖ ਨਾਮ ਨਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੌ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ। ਸਭ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ। ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹਾਂ ਜੀ ਕੀ ਆਤਮਕ ਜੋਤ ਜੁਗੋ ਜੁਗ ਅਟਲ। ਸ਼ਬਦ ਗੁਰੂ

ਸਚਿਆਰੇ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ, ਤਿੰਨਾਂ ਪਿਆਰਿਆਂ ਸੱਚਿਆਰਿਆਂ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਜੀਓ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਕੇ ਪਾਵਨ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਸੁੰਦਰ ਸੁਹਾਵਣੇ ਤਖਤਾਂ 'ਤੇ ਵਿਰਾਜਤ ਹੋ ਕੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਜੀਓ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਹਜ਼ੂਰ ਸੁੰਦਰ ਸੁਹਾਵਣੇ ਦੀਵਾਨ ਸਜਾਏ ਗਏ। ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਪੰਜ ਬਾਣੀ ਨਿਤਨੇਮ ਜੀ ਕੇ ਜਾਪ ਸਤਿਗੁਰੂ ਜੀਓ ਸਮੂਹ ਸਾਧ ਸੰਗਤ ਵੱਲੋਂ ਰਲ ਕੇ ਆਪ ਜੀ ਕੇ ਵਾਹਿਗੁਰੂ ਸਿਮਰਨ ਕੀਤੇ ਗਏ। ਆਪ ਜੀ ਦੁਆਰਾ ਬਖਸ਼ਿਸ਼ ਕੀਤੇ ਗਏ ਹੁਕਮਨਾਮੇ ਦੀ ਵਿਚਾਰ ਕੀਤੀ ਗਈ। ਸੰਪੂਰਨ ਆਸਾ ਜੀ ਕੀ ਵਾਰ ਜੀ ਕੇ ਕੀਰਤਨ ਹੋਏ ਸਤਿਗੁਰੂ ਜੀਓ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਰਦਾ ਸਹਿਤ ਭਾਵਨਾ ਸਹਿਤ ਬਾਣੀ ਪੜਨ ਸੇਵਾ ਕਰਨ ਦੇ ਦਾਨ ਬਖਸ਼ਿਸ਼ ਕਰਨੇ ਸਤਿਗੁਰੂ ਜੀਓ। ਪੜੀ ਸੁਣੀ ਬਾਣੀ ਦਾ ਭਾਵ ਸਮੁੱਚੀ ਸਾਧ ਸੰਗਤ ਦੇ ਹਿਰਦੇ ਵਿੱਚ ਵਸਾਉਣਾ ਆਪਣੇ ਦਰੋ ਕਰੋ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀਓ। ਪਰਿਵਾਰਾਂ ਵਿੱਚ ਸੁੱਖ ਵਰਤਾਉਣੇ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਦੇਸਾਂ ਵਿਦੇਸਾਂ ਵਿੱਚ ਸੇਵਕਾਂ ਦੇ ਆਪ ਸਹਾਈ ਹੋਣਾ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀਓ। ਆਪ ਜੀ ਕੇ ਹਜ਼ੂਰ ਪੰਚਮੀ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ। ਆਪ ਜੀ ਕਿਰਪਾ ਕਰੋ ਭੋਗ ਲਾਉਣਾ ਕਰੋ ਭੋਗ ਲੱਗਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਛਕੇ ਸੋ ਆਪ ਜੀ ਕਾ ਪਾਵਨ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀਓ। ਆਪ ਜੀ ਨੇ ਕਿਰਪਾ ਕਰਨੀ ਆਪ ਜੀ ਦੇ ਪਾਵਨ ਦਰਬਾਰ ਦੀ ਕਾਰ ਸੇਵਾ ਦੇ ਕਾਰਜ ਚੱਲ ਰਹੇ ਹਨ ਸਤਿਗੁਰੂ ਜੀਓ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ। ਆਪ ਜੀ ਕੇ ਪਾਵਨ ਲੰਗਰ ਹਾਲ ਖੋਲ੍ਹਣ ਦੀ ਕਿਰਪਾਲਤਾ ਕਰਨੀ ਆ। ਸਤਿਗੁਰੂ ਜੀਓ ਆ ਰਹੀਆਂ ਔਂਕੜਾਂ ਵਿੱਚ ਆਪ ਜੀ ਆਪ ਸਹਾਈ ਹੋਣਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀਓ ਹਰ ਔਖੀ ਘੜੀ ਵਿੱਚ ਆਪਣੇ ਸੇਵਕਾਂ ਦੇ ਆਪ ਸਹਾਈ ਹੋਵੋ। ਸਤਿਗੁਰੂ ਜੀ ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਹੁਕਮਨਾਮਿਆਂ ਅਨੁਸਾਰ ਜੀਵਨ ਬਤੀਤ ਕਰਨ ਦੀ ਮੱਤ ਬਖਸ਼ਿਸ਼ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਿਆ।

ਦੋ ਹਜ਼ਾਰ ਤੇਈ ਦਾ ਹੈਗਾ ਫਿਰ ਵੀਹ ਹਜ਼ਾਰ ਇੱਦਾਂ ਨਾ, ਇਹ ਤਾਂ ਇਹ ਕੰਪਨੀ ਦੇ ਹੋ ਗਏ ਨਾ, ਇਹ ਤਾਂ ਇਸ ਕੰਪਨੀ ਦੇ ਆ ਜਿਨ੍ਹਾਂ ਨੇ ਛਾਪੇ ਆ, ਜਿਹੜੀਆਂ ਹੋਰ ਛਾਪਦੀਆਂ ਨੇ ਉਹਨਾਂ ਦੇ ਲੈ ਦਾ ਠੀਕ ਠੀਕ।

ਬਾਤ ਤਾਂ ਹਟਦੀ ਜਾਂਦੀ। ਕਰੀਏ ਦੋ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਸਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਾਸ ਬਸੰਪਰ ਏਕੈ ਨਾਮ ਜਪਤ ਗੰਤ ਅਨੇਕੈ
0: ਵੇਦ ਪੁਰਾਣ ਸਿਮਰੋ ਸੁਧਿਆਖ

0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ,
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ,
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ,
1: ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰ ਗੈ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ,
1: ਜੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ,
0: ਪ੍ਰਭ ਕਾ ਸਿਮਰਨ

0: ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ
1: ਪ੍ਰਭ ਕਾ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਨ ਜਨ ਸਰਨੀ ਪਾਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਾਹੋਂ ਕੋਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ

0: ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਭਾਨ ਦੂਤ ਜਮ ਦਲਾ ਤਾ ਕੇਵਲ ਨਾਮ ਸੰਗ ਤੇਰਾ ਚਲਾ
0: ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
1: ਅਣਕ ਪੁਣੇ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪਰ ਹਰਾ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਦ ਨਾ ਪਰਾ ਹਰ ਕਾ ਨਾਮ ਜਪ ਨਿਸਤਰਾ
1: ਅਣਖ ਮਾਇਆ ਰੰਗ ਤਿਕ ਨਾ ਮਝਾਵੈ ਹਰ ਕਾ ਨਾਮ ਜਪ ਤਿਆ ਗਾਵੈ
0: ਇਹ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ
1: ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਕਰਮ ਗਤ ਪਾਈਐ
0: ਟੁੱਟਤ ਨਹੀਂ ਕੋਟ ਲੱਖ ਵਾਹੀ ਨਾਮ ਜਪਤ ਤਹਿ ਪਾਰ ਪਰਾਹੀ
1: ਅਣਖ ਬਿਗਨ ਜਾ

0: ਤੈ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ।
1: ਜਾ ਤਿਰਖਾ ਮਨ ਤੁਜਿਆ ਕਰਖਾ, ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖਾ।
0: ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸ਼ਰਾਮ।
1: ਹਰਿ ਕਾ ਨਾਮ ਦਾਸ ਕੀ ਓਟ, ਹਰਿ ਕਾ ਨਾਮ ਉਦਰੇ ਜਨ ਕੋਟ।
0: ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧ ਕਮਾਤ।
1: ਹਰਿ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੂ ਦਾਨ।
0: ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ

0: ਬਹੁਤ ਬਹੁਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।
1: ਆਠ ਪੈਰ ਜਲ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ।
1: ਪਾਰ ਜਾ ਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ।
0: ਅਵਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ।
1: ਨਾਮ ਕੀ ਮਹਿਮਾ ਸੰਤ੍ਰਿਤ ਵਸੈ, ਸੰਤ ਪ੍ਰਤਾਪ ਦੁਖ ਸਭ ਨਸੈ।
0: ਸੰਤ ਕਾ ਸੰਗ ਬੜਭਾਗੀ ਪਾਈਐ, ਸੰਤ ਕੀ ਸੇਵਾ ਨਾਮ

0: ਨਾਨਕ ਗੁਰਮੁਖ ਨਾਮ ਜਪਿਐ ਇੱਕ ਵਾਰ।
1: ਨੌ ਖੰਡ ਪ੍ਰਥਮੀ ਪਰਾਚਰ ਜੀਵਾ ਮਹਾ ਉਦਾਸ ਤਪੀਸਰ ਤੀਵਾ
0: ਅਗਨ ਮਾਹੇ ਹੋਂਤ ਪ੍ਰਾਣ ਕਨਿਕ ਐਸਵਰ ਹੈ ਭਰਪੂਮ ਦਾਨ
1: ਨਿਉਲੀ ਕਰਮ ਕਰੈ ਬਹੁ ਆਸਨ ਜੈਲ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸੀ ਕਟਾਵੈ ਤੋ ਪੀ ਹੁਮੈ ਮਹਿਲ ਨਾ ਜਾਵੈ
1: ਹਰ ਕੇ ਨਾਮ ਸਮ ਸਰ ਕਾ ਸੁਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸਿਆਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਇ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ
1: ਬਹੁ ਸਿਆਨ ਜਮ ਕਾ ਭਉ ਵਿਆਪੈ ਅਨਕ ਜਤਨ ਕਰ ਕ੍ਰਿਸ਼ਨ ਨ ਤ੍ਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ ਕੋਟ ਪਵਾ ਕੋਟ ਪਾਪ ਦਰਗਹਿ ਨਹੀਂ ਸਿਜੈ
1: ਤੂਰਸ ਨਾਹੀ ਉਪਯਾਲ ਮੋਹਿ ਵਿਆਪੇ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੋਭਾ ਲੋਰੈ ਸਾ ਸਿੰਘੇ ਹੁਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰਾ ਸਾਜਨਾ ਕੀ ਸਰਨੀ ਪਰਾ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਬਮਾਨ
0: ਆਪ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰੇਸ਼ਟ ਸਾਜਨਾ
1: ਦੁਖ ਦੁਖ ਜਨ

0: ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ,
1: ਆਪਣੀ ਗਤਮਿਤ ਜਾਨੂ ਆਪੇ, ਆਪਣ ਸੰਗ ਆਪ ਪ੍ਰਭ ਰਾਤੇ,
0: ਉਮਰੀ ਉਸ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ,
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ,
0: ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ,
1: ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ,
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸ

0: ਰਾਸ਼ਟਰਪਤੀ
1: ਰਮਈਆ ਕੇ ਗੁਣ ਕੀਤ ਪ੍ਰਾਣੀ ਕੌਣ ਬੋਲ ਤੇ ਕੌਣ ਦਿਸ਼ਦਾਨੀ
0: ਜਿਨ ਤੂੰ ਸਾ ਸਵਾਰ ਸਿਗਾਰਿਆ ਗਰਬ ਗਰਮੈ ਜਿਨਹੇ ਉਭਾਰਿਆ
1: ਬਾਲ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ
1: ਨਿਰਗੁਣ ਗੁਣ ਕਛੂ ਨ ਬੂਝੇ ਬਖਸ਼ ਲਿਹੋ ਤਉ ਨਾਨਕ ਤੀਜੇ
0: ਜੇ ਪਰਸਾ ਧਾਰ ਉਪਰ ਸੁਖ ਬਸ ਹੈ ਸੁਤ ਭਰਾਕ ਮੀਤ ਬੰਤਾ ਸੰਘਸ ਹੈ
1: ਪਰਸਾ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ
0: ਜੇ ਪ੍ਰਸਾਦ ਭੋਗੀ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ
1: ਇਨੇ ਹੱਥ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜਿਅੰਦ ਵਿਆਪੇ ਨਾਨਕਾ ਲਿਓ ਪ੍ਰਭ ਆਪੇ
1: ਆਦੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨਾ ਕਰੇ ਗਵਾਰ

0: ਕੌਡੀ ਸੰਗ ਰਚਾ ਸਾ ਸੋਰ ਝੂਠ ਸੰਗ ਮਚਾ
1: ਛੜਨਾ ਸੋ ਅਸਤਰ ਕਰਮਾਨੇ ਜੋ ਹੋਣ ਸੋ ਦੂਰ ਪਰਾਨੇ
0: ਰੋੜ ਜਾਏ ਤਿਸਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰਾ
1: ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ
1: ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰਾ ਛੁਪਾਇਆ
1: ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰਾ ਅਥਾਹਾ
1: ਕੇ ਅੰਤਰ ਬਸੇ ਪ੍ਰਭਾਪ ਨਾਨਕ ਤੇਜਨ ਸਹਿ ਸਮਾਤ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ
1: ਕਹਾਂ ਬਜਾਰ ਤਬੂਜੇ ਡੋਰਾ ਨਿਸ ਕਹੀਏ ਤੋਂ ਸਮਝੇ ਭੋਰਾ
0: ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਭੀ ਸੁਰ ਭੰਗ
1: ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆ ਉਸ ਗਾਉਣ
0: ਕਰਤਾਰ ਕਰੁਨਾਮੈ ਦੀਨ ਬੇਨਤੀ ਕਰਾ ਨਾਨਕ ਤੁਮਰੀ ਕਿਰਪਾ ਕਰਾ
1: ਸੰਗ ਸਹਾਇ ਸੋ ਆਵੇ ਨ ਚੇਤ ਜੋ ਬਰਾਈ ਤਾਂ ਸੋ ਪ੍ਰੀਤ
0: ਬਲਵਾ ਕੇਗਰਾ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ
1: ਕਰ ਮਾਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧ੍ਰੋਹੋ
1: ਯਾਉ ਜੂਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ
1: ਪਿਤਾ।

0: ਜੀਜੇ ਸਤ ਨਮਸਕਾਰ
1: ਜਾ ਕੈ ਮਨ ਲਾਗਾ ਪ੍ਰਮਿਠਾ ਸਰਬ ਸੁਖ ਤਾਹੂ ਮਨ ਮੁਠਾ
0: ਜਿਨ ਆਪਣਾ ਹੁਕਮ ਮਨਾਇਆ ਸਰਬ ਤੋਗ ਨਾਨਕ ਤਿਨ ਪਾਇਆ
1: ਅਗੰਤ ਸਾਹੋ ਆਪਣੀ ਦੇਰਾਸ ਖਾਕ ਪੀਤ ਵਰਤਾ ਅਨਦੋਲਾਸ
0: ਆਪਣੀ ਅਮਾਨ ਕਛ ਬੌਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੈ ਬੌਰ ਉਸਕਾ ਵਿਸ਼ਵਾਸ ਨਾ ਹੋਵੈ
0: ਜਿਸ ਕੀ ਬਸ ਤਿਸ ਆਗੇ ਰਾਖੇ ਪ੍ਰਭ ਕੀ ਆ ਗਿਆ ਮਾਨੇ ਮਾਤੇ
1: ਉਸ ਤੇ ਚੌਗਨ ਕਰਾ ਨਿਹਾਲ ਨਾਨਕ ਸਾਹਿਬ ਸਦਾ ਦਯਾਲ
0: ਪਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ
1: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ
0: ਉਹਦੀ ਸਹਿ ਸੋ ਚਾਲਣ ਹਾਰ ਲਪਟਰਿਓ ਤਾਂ ਅੰਧ ਅੰਧਾਰ
1: ਬਟਾਉ ਸੋ ਜੋ ਲਾਵੈ ਨੇਹ ਤਾਕ ਹੱਥ ਨ ਆਵੈ ਕੇਹੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ
1: ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੀ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
1: ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹੱਥ ਪਰ ਦਰਬ ਕੋ ਹਿਰੇ
1: ਮਿਥਿਆ ਨੇਤਰ ਪੇਖ ਪਰ ਕਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ
0: ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ
2: ਮਿਥਿਆ ਤਨ ਹੀ ਪਰ ਉਪਕਾਰਾ
1: ਮਿਥਿਆ ਬਾਸ ਲੇਖ ਬੇਕਾਰ

0: ਮੁਖ ਆਵਤਾ ਕੇ ਦੁਰਗੰਧ
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾ ਜਿਉਂ ਖੇਤੀ ਜਾਈ
0: ਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ
1: ਧਨ ਧਨ ਤੀ ਜਨ ਜੀ ਘਟ ਬਸਿਓ ਹਰ ਨਾਉ ਨਾਨਕ ਤਾਕਾ ਬਲ ਬਲ ਜਾਉ
0: ਰਹਿਤ ਅਵਰ ਕਚ ਅਵਰ ਕਮਾਵਤ ਮਾਨੇ ਪੀਤ ਮੁਖੋ ਗੰਡਲਾਵਤ
1: ਜਾਨਨ ਹਾਰ।

0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਪਾਪ ਸਿਆਨ ਸਵਲ ਤੇ ਰਹਿਤ ਸਭ ਕਾ ਜਾਨਾ ਆਤਮ ਕੀ ਰਹਿਤ
0: ਭਾਵੇ ਤਿਸ ਲੈ ਲੜ ਲਾਏ ਥਾਂ ਤਨੰਤਰ।

0: ਰਾਸ਼ਟਰਪਤੀ
1: ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧਤ ਤਨ ਲਾਵੇ ਹੈ ਤਿਸ ਕੋ ਸਿਮਰਤ ਪਰਮ ਗਤ ਪਾਵੇ ਹੈ
1: ਜੇ ਪ੍ਰਸਾਦ ਵਸੈ ਸੁਖ ਮੰਦਿਰ ਤਿਸੈ ਧਿਆਏ ਸਦਾ ਮਨੇ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ
1: ਜੇ

0: ਨਾਨਕ ਤਾਂ ਕੀ ਭਗਤ ਕਰੇ।
1: ਜੇ ਪ੍ਰਸਾਦਾ ਭੂਖਨ ਪੈਰੀ ਜੈ, ਮਨ ਤੇ ਸਿਮਰ ਕਿਉ ਆਸ ਕੀਜੈ।
0: ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਨਾਨਕ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ।
1: ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਰੋਏ ਪ੍ਰਭ ਆਪਣੀ ਮਨਾ।
0: ਜਿਨ ਤੇਰੀ ਮਨ ਬੰਤ ਬਣਾਈ, ਉਠਤ ਬੈਠਤ ਸਾ ਤਿਸੈ ਧਿਆਈ।
1: ਤਿਸੇ ਧਿਆਏ ਜੋ ਏਕ ਲਖੈ, ਇਹਾ ਉਹਾ ਨਾਨਕ ਤੇਰੀ ਰਖੈ।
0: ਜੈ ਪ੍ਰਸਾਦ

0: ਗੁਰ ਪ੍ਰਸਾਦ ਨਾਨਕ ਜਸ ਕਹੈ।
1: ਜੇ ਪ੍ਰਸਾਦ ਸੁਨਿਹ ਕਰਨ ਨਾਦ, ਜੇ ਪ੍ਰਸਾਦ ਪੀਖੇ ਬਿਸਮਾਦ।
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਵਸਨਾ।
1: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
0: ਜੇ ਪ੍ਰਸਾਦ ਪਰਮ ਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ।

0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ ਜੋ ਬਸਦਾ ਕੋ ਖੋਦਾ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹੋ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨਾ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
1: ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ
1: ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ

0: ਪਰ ਉਪਕਾਰ ਉਮਹਾ।
1: ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ।
0: ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ।
1: ਬ੍ਰਹਮ ਗਿਆਨੀ ਸੰਗ ਸਗਲੇ ਉਧਾਰ, ਨਾਨਕ ਬ੍ਰਹਮ ਗਿਆਨੀ ਜਪ।